ਖਾਕ ਜੇ ਮਿਲੇ ਤਾਂ ਮਸਤਕ ਲਾਈਏ, ਕੂੜਾ ਲਾਲਚ ਛੱਡੀਏ, ਹੋਏ ਮਨ ਅਲਗ ਤਿਆਈਏ, ਪਲਤੇ ਵੇ ਹੋ ਪਾਈਏ, ਜੇ ਵੇ ਹਿਕਾਰ ਕਮਾਈਏ, ਜੇ ਹੋਵੇ ਪੂਰਵ ਲਿਖਿਆ ਤਾਂ ਤੁਰਤ ਨਾ ਦੀ ਪਾਈਏ, ਮਤ ਥੋੜ੍ਹੀ ਸੇਵ ਗੁਆਈਏ, ਮਤ ਥੋੜ੍ਹੀ ਸੇਵ ਗੁਆਈ।

ਕਰਮ ਜਿਨ੍ਹਾਂ ਕੋ ਤਦ ਪਾਇਆ ਤਦ ਨੀ ਖਸਮ ਤਿਆਇਆ ਇਹਨਾਂ ਜਿੰਦਾ ਕਾ ਵਸ ਕ੍ਰਿਸ਼ਨ ਹੈ ਤਦ ਵਿੱਚ ਜਗ ਦੇ ਪਾਇਆ ਇਹਨਾਂ ਨੂੰ ਤੁਮੇ ਲੈ ਕਾ ਪੋਤ ਦੁੱਖ ਆਇਆ ਗੁਰ ਕਿਰਪਾ ਤੇ ਜਾਣੇ ਜਿੱਥਾ ਤਦਾ ਪਜਾਇਆ ਸਹਿਜ ਹੀ ਸੱਚ ਮਾਇਆ ਸਹਿਜ ਹੀ ਸੱਚ ਮਾਇਆ।

ਪੜਿਆ ਹੋਵੇ ਗੁਨਾਗਾਰ ਤਾਂ ਉਹ ਮਿਸਾਲ ਨਾ ਮਾਰੀਏ, ਜਿਹਾ ਕੱਲ ਕੱਲ ਨਾ ਤੇ ਵੇ ਹੋ ਨਾ ਉਪਚਾਰੀਏ, ਐਸੀ ਕਲਾ ਨਾ ਖੇਡੇ ਜਿੱਦਰ ਗਿਆ ਗਿਆ ਹਾਰੀਏ, ਪੜਿਆ ਤਾਂ ਉਹੀ ਵਿਚਾਰ ਗਿਆ ਵਿਚਾਰੀਏ, ਮੋਚ ਲੈ ਸੋ ਗਿਆ ਮਾਰੀਏ, ਮੋਚ ਲੈ ਸੋ ਗਿਆ ਮਾਰੀਏ।

ਹਾਰਿਆ ਜਿੱਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਰੰਜਨ ਦੀ ਆਈ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇਵਣ ਤਾਰਿਆ ਸਤਿਗੁਰੂ ਅਬੋਇਤਾ ਬਿਰਲਾ ਕਿਨੇ ਵਿਚਾਰਿਆ ਕਰ ਕਿਰਪਾ ਭਾਰ ਤਾਰਿਆ ਕਰ ਕਿਰਪਾ ਭਾਰ ਤਾਰਿਆ।

ਸੰਧਿਆਵਾਦਮ ਸਿਲ ਪੂਜ ਬਗਲ ਸਮਾਧਮ ਮੁਖ ਝੂਠ ਵਿਭੁਖ ਸਾਰੰ ਟੈਪਾ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਗਾਟੰ ਦੁਇ ਧੁੱਤੀ ਬਸਤਰ ਪਾਟੰ

ਕੱਪੜੇ ਰੂਪ ਸੁਹਾਵਣਾ ਛੱਡਦੀ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਵਦੇ ਰਾਹ ਪੀੜਾ ਅੱਗੇ ਜਾਵਣਾ ਨੰਗਾ ਦੁਜਕ ਚਾਲਿਆ ਤਾਂ ਦੱਸਿਆ ਖਰਾ ਡਰਾਵਣਾ ਕਰ ਔਗਣ ਪਛਤਾਵਣਾ ਕਰ ਔਗਣ ਪਛਤਾ।

ਜਾਹਿ ਤਰੰਦਾ ਮਹੱਲਾ ਪਹਿਲਾ। ਮਾਨਸ ਖਾਣੇ ਕਰਹਿ ਨਿਵਾਜ, ਛੁਰੀ ਵਗਾਇਨ ਤਿਨ ਗਲਤਾਰ, ਤਿਨਕਰ ਬ੍ਰਹਮਣ ਪੂਰੇ।

ਕੇ ਉੱਪਰ ਕਿਸੇ ਨਾ ਜਾਣਾ ਦੇਖੈ ਚੌਂਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇ ਮਨ ਉੱਠੈ ਚੁੜੀ ਭਰੇ ਕਹੋ ਨਾਨਕ ਸਾ

ਚੀਜ ਕਰਨ ਮਨ ਭਾਵ ਦੇ ਹਰ ਬੁਜਨਾ ਹਾਰਿਆ ਕਰਨ ਮਾਸ ਖਾਇਆ ਵੇਖ ਮੈਲ ਤਮਰਨ ਸਾਰਿਆ ਜਰ ਆਈ ਜੋ ਬਨ ਹਾਰਿਆ ਜਰ ਆਈ ਜੋ ਬਨ ਹਾਰਿਆ।

ਵੱਡਾ ਕਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਨ ਦਰਿਆਈਆ ਜਦ ਸਪਣ ਤਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਘੜੀਆਂ ਵਰਿਆਈਆਂ ਸਤ ਠਨੋ ਨਿਤ ਪਾਈਆ ਸਤ ਠਨੋ ਨਿਤ ਪਾਈਆ।

ਸੇ ਵੇਸ ਪਾਈਏ ਸੰਸਾਰ ਸਦਾ ਸੰਭਾਲੀਏ ਜਿੱਤ ਕੀਤਾ ਪਾਈਆ ਆਪਣਾ ਸਾ ਕਾਲ ਬ੍ਰਿਕ ਕਾਲੀਏ ਮੰਦਾ ਮੂਲ ਨਾ ਖਿੱਚੀ ਦਿਲ ਮੀਨ ਨਿਹਾਲੀਏ ਜੋ ਸਾਹਿਬ ਨਾਲ ਨਹਾਰੀਏ ਤੇ ਵਿਹਾ ਪਾਸਾ ਢਾਲੀਏ ਕਿਸ ਲਾਹੇ ਉੱਪਰ ਕਾਲੀਏ ਕਿਸ ਲਾਹੇ ਉੱਪਰ ਕਾਲੀਏ।

ਚੱਕ ਲੱਗੇ ਝਾਕਰੀ ਜੇ ਚੱਲੇ ਖਸਮ ਪਾਏ ਹੁਰਮਤ ਤਿਸਨੂੰ ਉਗਲੀਓ ਵਜੋ ਪੇਤੁਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੁਹਿੰਮ ਭਾਣਾ ਖਾਏ ਜਿਸਦਾ ਤਖਾਵਣ ਤਸਕਈਏ ਸ਼ਾਬਾਸ ਨਾਨਕ ਹੁਕਮ ਚਲਈ ਨਾਲ ਖਸਮ ਚੱਲੇ।

ਇਹ ਨਹੀਂ ਚਾਕਰੀ ਜਿਤ ਭਉ ਖਸਨ ਜਾਇ ਨਾਨਕ ਸਿਵ ਕਾਢੀਐ ਜੇ ਸੇਤੀ ਖਸਮ ਸਮਾਇ ਪੌੜੀ ਨਾਨਕ ਅੰਦਰ।

0: ਵਾਹਿਗੁਰੂ ਜੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਾਹਿਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਗਿਆਨ ਧਿਆਨ ਕੁਛ ਕਰਮ ਨਾ ਜਾਣਾ ਨਾਹਿਨ ਨਿਰਮਲ ਕਰਨੀ ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਹਿ ਤਰਨੀ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ ਕਿਉਂ ਚੱਲ ਲਹਿ ਗੁਰ ਚਾਲੀ ਸਤਿਗੁਰ ਦਇਆ ਕਰੈ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ। ਪਰਮ ਸਤਿਕਾਰਯੋਗ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਵਿੱਤਰ ਸਥਾਨ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ ਸਤਿਗੁਰੂ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੀਰਤਨ ਰੂਪ ਵਿੱਚ ਗੁਰਬਾਣੀ ਦਾ ਲਾਹਾ ਪ੍ਰਾਪਤ ਕੀਤਾ ਹੈ। ਲੜੀਵਾਰ ਗੁਰਬਾਣੀ ਸ਼ਬਦ ਵਿਚਾਰ ਅੱਜ ਦੇ ਅੰਮ੍ਰਿਤਮਈ ਬਚਨਾਂ ਦਾ ਪਾਠ ਪਾਵਨ ਸ਼ਬਦ ਭਾਈ ਸਾਹਿਬ ਜੀ ਪਾਸੋਂ ਸਰਵਣ ਕੀਤਾ। ਪਵਿੱਤਰ ਬਾਣੀ ਦੀ ਵਿਚਾਰ ਨਾਲ ਜੁੜਨ ਵਾਸਤੇ ਜੋ ਸਮਾਂ ਪ੍ਰਾਪਤ ਹੋ ਰਿਹਾ ਹੈ ਮਨ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਨਿਮਾਣੇ ਜੇ ਹੋ ਕੇ ਸਮਰੱਥ ਸਤਿਗੁਰੂ ਜੀ ਦੇ ਪਾਵਨ ਚਰਨਾਂ 'ਚ ਜੁੜਨ ਦਾ ਯਤਨ ਕਰੀਏ। ਸਤਿਗੁਰੂ ਜੀ ਅੱਜ ਦੇ ਸ਼ਬਦ ਦੇ ਰਾਹੀਂ ਮਨੁੱਖੀ ਦੁਨਿਆਵੀ ਜੀਵਾਂ ਨੂੰ ਜੋ ਸਮਝਾਉਣਾ ਚਾਹੁੰਦੇ ਹਨ ਇੱਕ ਮਨ ਇੱਕ ਚਿੱਤ ਹੋ ਕੇ ਸਮਝਣ

ਸਥਾਨ ਤੋਂ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਸ਼ਬਦ ਵਿਚਾਰ ਦਾ ਲਾਹਾ ਪ੍ਰਾਪਤ ਕਰਦੇ ਆ ਰਹੇ ਹੋ। ਵਡਹੰਸ ਰਾਗ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਜੀ ਵੱਲੋਂ ਜੋ ਪਾਵਨ ਸ਼ਬਦ ਉਚਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਪਾਵਨ ਅੰਗ 558 ਦੇ ਉੱਪਰ ਸੁਭਾਈ ਮਨ ਹੈ। ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀ ਪੰਕਤੀ ਆਪ ਜੀਆਂ ਨੇ ਸਰਵਨ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਰਾਹੀਂ ਅਸੀਂ ਆਪਣੇ ਆਪਣੇ ਮਨ ਨੂੰ ਸਮਝਾਉਣਾ ਹੈ, ਪਰ ਮਨ ਨੂੰ ਤਾਂ ਹੀ ਸਮਝਾਇਆ ਜਾ ਸਕਦਾ ਹੈ ਜੇ ਮੈਨੂੰ ਮੇਰੇ ਮਨ ਦੀ ਹਾਲਤ ਦਾ ਪਤਾ ਹੈ। ਜੇ ਮਨ ਦੀ ਹਾਲਤ ਨਹੀਂ ਪਤਾ, ਫਿਰ ਮਨ ਨੂੰ ਸਮਝਾਉਣਾ ਬੜਾ ਔਖਾ ਹੈ। ਪਹਿਲੇ ਸਾਨੂੰ ਪਤਾ ਹੋਵੇ ਕਿ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਵੇ। ਜੇ ਮਨ ਮੈਲਾ ਹੈ ਤਾਂ ਸਾਰਾ ਜੀਵਨ ਪੂਰੇ ਦਾ ਪੂਰਾ ਕਰੈਕਟਰ ਆਚਰਣ ਮੈਲਾ ਹੈ। ਕੰਨ ਵੀ ਮੈਲੇ ਨੇ, ਅੱਖਾਂ ਵੀ ਮੈਲੀਆਂ ਨੇ, ਜ਼ੁਬਾਨ ਵੀ ਮੈਲੀ ਹੈ। ਅਤੇ ਜੇ ਅਸੀਂ ਦੇਖੀਏ ਵੀ ਅੱਖਾਂ ਵਿੱਚ ਮੈਲ ਹੋਵੇ ਬਾਹਰੀ ਤੌਰ 'ਤੇ, ਬਾਹਰ ਮੁਖੀ, ਜੇ ਅੱਖਾਂ ਦੇ ਵਿੱਚ ਮੈਲ ਹੈ ਤਾਂ ਜ਼ਰੂਰੀ ਨਹੀਂ ਕੰਨਾਂ ਦੇ ਵਿੱਚ ਵੀ ਹੋਵੇ। ਜੇ ਕੰਨਾਂ ਦੇ ਵਿੱਚ ਮੈਲ ਹੈ ਤਾਂ ਜ਼ਰੂਰੀ ਨਹੀਂ ਕਿ ਅੱਖਾਂ ਦੇ ਵਿੱਚ ਵੀ ਹੋਵੇ। ਪਰ ਜਿਹੜੀ ਮਨ ਦੀ ਮੈਲ ਹੈ ਇਹ ਸਾਰੇ ਪਾਸੇ ਫੈਲ ਜਾਂਦੀ ਹੈ। ਜਿਹੜੇ ਨੌ ਦੁਆਰੇ ਨੇ ਇਸ ਸਰੀਰ ਦੇ, ਇਹ ਮਨ ਦੀ ਮੈਲ ਨੌ ਦੁਆਰਿਆਂ ਦੇ ਵਿੱਚ ਆਪਣਾ ਅਸਰ ਦਿਖਾਉਂਦੀ ਹੈ। ਨੌ ਦੇ ਨੌ ਦੁਆਰੇ ਮੈਲੇ ਹੋ ਜਾਂਦੇ ਆ। ਇਸ ਲਈ ਇਸ ਮਨ ਦੀ ਹਾਲਤ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਮੇਰੇ ਮਨ ਦੀ ਹਾਲਤ ਕੀ ਹੈ, ਕਿੰਨਾ ਕੁ ਮੈਲਾ ਹੋ ਗਿਆ, ਜਾਂ ਇਹ ਮੈਲਾ ਹੁੰਦਾ ਹੁੰਦਾ ਕਾਲਖਨ ਵਾਂਗੂ ਕਾਲਾ ਹੋ ਗਿਆ। ਮਨ ਦੇ ਵਿੱਚ ਜ਼ੋਰ ਕਿਹਦਾ ਹੈ? ਕਾਮ ਦਾ, ਕ੍ਰੋਧ ਦਾ, ਲੋਭ ਦਾ, ਮੋਹ ਦਾ, ਹੰਕਾਰ ਦਾ, ਜਾਂ ਇਹਨਾਂ ਪੰਜਾਂ ਦਾ ਹੀ ਜ਼ੋਰ ਮੇਰੇ ਮਨ 'ਤੇ ਹੈ? ਇਹ ਸਾਰਾ ਕੁਛ ਗੁਰਬਾਣੀ ਦੀ ਰੋਸ਼ਨੀ ਵਿੱਚ ਅਸੀਂ ਇਹ ਸਮਝਣਾ ਅਤੇ ਜਾਣਨਾ ਹੈ। ਜਦੋਂ ਸਮਝ ਆ ਜਾਏ ਫਿਰ ਆਪਣੇ ਮਨ ਨੂੰ ਸਮਝਾਉਣਾ ਹੈ ਕਿ ਮੇਰੇ ਮਨ ਚੇਤ ਸੱਚਾ ਸੋਏ। ਇਹ ਮੇਰੇ ਮਨ, ਤੂੰ ਡੋਲ ਨਾ, ਘਬਰਾ ਨਾ, ਤੂੰ ਫਿਕਰ ਨਾ ਕਰ। ਕਿਉਂਕਿ ਹੁਣ ਦੇਖੋ, ਜਦੋਂ ਪਤਾ ਲੱਗ ਜਾਏ ਵੀ ਅੰਦਰ ਇੰਨੀ ਮੈਲ ਭਰੀ ਪਈ ਹੈ, ਜਦੋਂ ਇਨਸਾਨ ਨੂੰ ਆਪਣੇ ਅੰਦਰ ਕੋਈ ਰੋਗ ਦਾ ਪਤਾ ਲੱਗ ਜਾਏ ਵੀ ਮੇਰੇ ਸਰੀਰ ਵਿੱਚ ਆਹ ਰੋਗ ਹੈ, ਉਹ ਫਿਰ ਘਬਰਾ ਜਾਂਦਾ ਵੀ ਪਤਾ ਨਹੀਂ ਕੀ ਹੋਏਗਾ, ਕਿੱਦਾਂ ਹੋਏਗਾ, ਕੀ ਬਣੇਗਾ। ਜਿੰਨਾ ਚਿਰ ਨਹੀਂ ਸੀ ਪਤਾ ਉਨਾ ਚਿਰ ਉਹ ਬੇਫਿਕਰਾ ਸੀ, ਪਰ ਜਦੋਂ ਪਤਾ ਲੱਗਾ ਵੀ ਮੇਰੇ ਸਰੀਰ ਵਿੱਚ ਆਹ ਰੋਗ ਹੈ ਤਾਂ ਉਹ ਫਿਰ ਸੋਚਾਂ ਦੇ ਵਿੱਚ ਡੁੱਬ ਜਾਂਦਾ ਕਿ ਇਹਦਾ ਇਲਾਜ ਕਿੱਦਾਂ ਹੋਏਗਾ। ਇਸੇ ਤਰ੍ਹਾਂ ਸਾਡੇ ਮਨ ਦੀ ਹਾਲਤ ਹੈ। ਜਦੋਂ ਮਨ ਨੂੰ ਪਤਾ ਲੱਗਾ ਵੀ ਮਨ ਮੈਲਾ ਹੈ ਅਤੇ ਸਭ ਕੁਛ ਮੈਲਾ ਹੈ, ਅਤੇ ਤਨ ਧੋਤਿਆਂ ਮਨ ਦੀ ਜਿਹੜੀ ਹੈ ਉਹ ਸਵੱਛਤਾ ਨਹੀਂ ਬਣਨੀ, ਫਿਰ ਮਨ ਡੋਲਦਾ ਵੀ ਹੁਣ ਕੀ ਬਣੇਗਾ। ਮਹਾਰਾਜ ਕਹਿੰਦੇ ਤੂੰ ਡੋਲ ਨਾ, ਤੂੰ ਚੇਤ, ਤੂੰ ਪਰਮਾਤਮਾ ਜਿਹੜਾ ਸੱਚਾ ਹੈ, ਸਦੀਵੀ ਹੈ, ਸਲਾਮਤ ਹੈ, ਤੂੰ ਉਸ ਸੱਚੇ ਪਰਮੇਸ਼ਵਰ ਦੇ ਨਾਮ ਨੂੰ ਚੇਤੇ ਕਰਿਆ ਕਰ। 12 ਮਹਾਂ

ਪਾਠ ਲਗਭਗ ਸਾਰਿਆਂ ਨੇ ਸਰਵਣ ਕੀਤਾ ਹੋਇਆ। ਅਸੀਂ ਡੋਲਦੇ ਹੋਏ ਹੀ ਆਏ ਮਹਾਰਾਜ ਕੋਲ, ਭਟਕਦੇ ਹੋਏ ਡੋਲਦੇ ਹੋਏ ਆਏ ਕਿ ਵਾਹਿਗੁਰੂ ਜੀ ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਮੈਂ ਦਸੇ ਦਿਸ਼ਾਵਾਂ ਵਿੱਚ ਡੋਲਦਾ, ਭਟਕਦਾ, ਡਿੱਗਦਾ, ਠੇਡੇ ਖਾਂਦਾ, ਅਖੀਰ ਤੁਹਾਡੀ ਸ਼ਰਨ ਦੇ ਵਿੱਚ ਆਇਆ, ਮੈਨੂੰ ਰੱਖ ਲਓ। ਅਤੇ ਮਹਾਰਾਜ ਨੇ ਪਹਿਲਾ ਲੈਸਨ ਕੀ ਦਿੱਤਾ, ਚੇਤ ਗੋਬਿੰਦ ਅਰਾਧੀਐ ਹੋਵੇ ਆਨੰਦ ਘਣਾ। ਤੂੰ ਬਹੁਤੇ ਕਰਮ ਕਰਨ ਦੀ ਬਜਾਏ ਇੱਕੋ ਹੀ ਕਰਮ ਕਰ, ਚੇਤ ਉਸ ਪਰਮੇਸ਼ਵਰ ਨੂੰ ਚੇਤਾ ਕਰ। ਹੁਣ ਚੇਤਾ ਕਦੋਂ ਕਰਨਾ ਹੈ? ਜਦੋਂ ਆਪਾਂ ਕਿਸੇ ਨੂੰ ਕਹੀਏ ਵੀ ਸਿਮਰਨ ਕਰ, ਨਿਤਨੇਮ ਕਰ, ਉਹ ਫਿਰ ਅੱਗੋਂ ਸਵਾਲ ਕਰਦਾ ਵੀ ਕਦੋਂ ਸ਼ੁਰੂ ਕਰਾਂ। ਮਨ ਵੀ ਕਹਿੰਦਾ ਵੀ ਕਦੋਂ, ਫਿਰ ਮਹਾਰਾਜ ਨੇ ਗੁਰਬਾਣੀ ਵਿੱਚ ਆਖਿਆ ਤੂੰ ਢਿੱਲ ਨਾ ਪੈਣ ਦੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿੰਨ ਛਿੰਨ ਆਉਦ ਬਿਹਾਤ ਹੈ, ਫੂਟੇ ਘੱਟ ਜਿਉ ਪਾਣੀ। ਤੂੰ ਹੁਣੇ ਹੀ ਉਹਨੂੰ ਚੇਤੇ ਕਰਨਾ ਸ਼ੁਰੂ ਕਰ। ਜੇ ਤੂੰ ਕਹੇ ਵੀ ਕੱਲ੍ਹ ਨੂੰ ਜਾਂ ਦੋ ਚਾਰ ਦਿਨ ਰੁਕ ਕੇ, ਇੱਥੇ ਤਾਂ ਫਿਰ ਪਲ ਪਲ ਸਮਾਂ ਘੱਟ ਰਿਹਾ, ਕੱਲ੍ਹ ਤੱਕ ਦਾ ਸਮਾਂ ਪਤਾ ਨਹੀਂ ਮਿਲਣਾ ਕਿ ਨਹੀਂ, ਪਰਸੋਂ ਤੱਕ ਦਾ ਸਮਾਂ ਮਿਲਣਾ ਕਿ ਨਹੀਂ, ਅਗਲੇ ਮਹੀਨੇ ਤੱਕ ਦਾ ਸਮਾਂ ਹੈ ਕਿ ਨਹੀਂ। ਇਸ ਵਾਸਤੇ ਛਿੰਨ ਛਿੰਨ ਆਉਦ ਬਿਹਾਤ ਹੈ, ਤੇਰੀ ਤਾਂ ਪਲ ਪਲ ਕਰਕੇ ਸਮਾਂ ਜ਼ਿੰਦਗੀ ਦਾ ਘੱਟ ਰਿਹਾ, ਚੇਤਨਾ ਹੈ ਤੋ ਚੇਤ ਲੈ। ਤੂੰ ਉਹਨੂੰ ਯਾਦ ਕਰ। ਆਪਣੇ ਆਪਣੇ ਮਨ ਨੂੰ ਅਸੀਂ ਇਹ ਆਵਾਜ਼ ਦੇ ਕੇ ਸਮਝਾਉਣਾ। ਰਾਤ ਵੀ ਇਤਿਹਾਸ ਵਿੱਚ ਬੇਨਤੀ ਕੀਤੀ ਸੀ ਕਿ ਅਸੀਂ ਬਾਣੀ ਆਪਣੇ ਮਨ ਨੂੰ ਸੁਣਾਉਣ ਵਾਸਤੇ ਪੜ੍ਹਨੀ ਹੈ, ਅਸੀਂ ਬਾਣੀ ਦੂਜਿਆਂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਮਨ ਨੂੰ ਸੁਣਾਓ, ਆਪਣੇ ਕੰਨਾਂ ਨੂੰ ਸੁਣਾਓ, ਆਪਣੀਆਂ ਅੱਖਾਂ ਨੂੰ ਸੁਣਾਓ, ਆਪਣੀ ਰਸਨਾ ਨੂੰ ਸੁਣਾਓ, ਆਪਣੇ ਜੀਵਨ ਅੰਦਰ ਆਪਣੇ ਆਪ ਨੂੰ ਸੁਣਾਓ ਕਿ ਬਾਣੀ ਮੈਨੂੰ ਕਹਿ ਕੀ ਰਹੀ ਹੈ। ਜਿਵੇਂ ਜ਼ਿਕਰ ਕੀਤਾ ਸੀ ਰਾਤ ਕਿ ਇਹ ਸਰਵਣੋ ਮੇਰੇ ਉਹ, ਹੁਣ ਜਦੋਂ ਅਸੀਂ ਬਾਣੀ ਪੜ੍ਹ ਰਹੇ ਹਾਂ ਉੱਥੇ ਮੇਰੇ ਉਹ ਆਪਣੇ ਆਪ ਨੂੰ ਕਹਿਣਾ ਹੈ। ਜਦੋਂ ਅਸੀਂ ਇਹ ਗੁਰਬਾਣੀ ਇਹ ਨਿਤਨੇਮ ਦਾ ਪਾਠ ਆਪਣੇ ਆਪ ਨੂੰ ਰੋਜ਼ ਅਸੀਂ ਇਹਨੂੰ ਝੰਝੋੜਾਂਗੇ, ਰੋਜ਼ ਇਹਨੂੰ ਅਸੀਂ ਹਲੂਣਾ ਦੇਵਾਂਗੇ, ਇੱਕ ਦਿਨ ਗੁਰਬਾਣੀ ਦਾ ਅਸਰ ਜ਼ਰੂਰ ਹੋਏਗਾ। ਪਰ ਦੇਖਣ ਦੇ ਵਿੱਚ ਆਪਾਂ ਜੇ ਦੇਖੀਏ ਤਾਂ ਕਿੰਨੇ ਕੁ ਨੇ ਜਿਹੜੇ ਰੋਜ਼ ਬਾਣੀ ਪੜ੍ਹਦੇ ਆ, ਆਪਣੇ ਆਪ ਨੂੰ ਝੰਝੋੜਦੇ ਆ, ਆਪਣੇ ਆਪ ਨੂੰ ਕੋਸਦੇ ਆ ਕਿ ਮੈਂ ਕਿੱਥੇ ਖਲੋਤਾਂ, ਮੇਰਾ ਜੀਵਨ ਕਿੱਥੇ ਹੈ। ਨਹੀਂ ਤਾਂ ਬਹੁਤਾਤ ਵਿੱਚ ਪੜ੍ਹ ਕੇ ਲੰਘ ਜਾਂਦੇ ਆ, ਪਤਾ ਹੀ ਨਹੀਂ ਲੱਗਾ ਕੰਨਾਂ ਨੂੰ ਕੀ ਕਿਹਾ ਸੀ, ਪਤਾ ਹੀ ਨਹੀਂ ਲੱਗਾ ਇਹਨਾਂ ਨੇਤਰਾਂ ਨੂੰ ਕੀ ਸਮਝਾਇਆ ਸੀ, ਪਤਾ ਹੀ ਨਹੀਂ ਲੱਗਾ ਇਹ ਰਸਨਾਂ ਨੂੰ ਕੀ ਸਮਝਾਇਆ ਸੀ, ਮਨ ਨੂੰ ਕੀ ਸਮਝਾਇਆ, ਮਤ ਨੂੰ ਕੀ ਸਮਝਾਇਆ, ਪਤਾ ਹੀ ਨਹੀਂ ਲੱਗਾ। ਇਸ ਲਈ ਸਾਰੀ ਉਮਰ ਬਾਣੀ ਪੜ੍ਹ ਕੇ ਵੀ ਜੀਵਨ ਨਹੀਂ ਬਦਲਿਆ, ਸਾਰੀ ਉਮਰ ਬਾਣੀ ਪੜ੍ਹ ਕੇ ਵੀ ਸੋਚ ਨਹੀਂ ਬਦਲੀ। ਕਿਉਂ? ਕਿਉਂਕਿ ਆਪਣੇ ਆਪ ਨੂੰ ਮੈਂ ਕਦੇ ਆਵਾਜ਼ ਦਿੱਤੀ ਨਹੀਂ ਬਾਣੀ ਪੜ੍ਹਦਿਆਂ, ਆਪਣੇ ਆਪ ਨੂੰ ਆਵਾਜ਼ਾਂ ਦੇ ਕੇ ਬਾਣੀ ਪੜ੍ਹੋ ਤਾਂ ਜੀਵਨ ਬਦਲੇਗਾ, ਸੋਚ ਬਦਲੇਗੀ, ਸੁੱਖ ਜੀਵਨ ਵਿੱਚ ਬਣੇਗਾ। ਆਪਣੇ ਕੰਨਾਂ ਨੂੰ ਰੋਜ਼ ਕਹੋ, ਇਹ ਆਪ ਧਿਆਨ ਕੰਨਾਂ ਦਾ ਧਰਨਾ ਜਦੋਂ ਇਹ ਪੜ੍ਹਨਾ, ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ, ਸੱਚ ਹੈ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸੱਤ ਬਾਣੀ। ਤੁਹਾਨੂੰ ਸਰੀਰ ਨਾਲ ਕਾਹਦੇ ਲਈ ਲਾਇਆ, ਇਹ ਆਪਣੇ ਕੰਨਾਂ ਨੂੰ ਕਹਿਣਾ ਰੋਜ਼। ਰਸਨਾ ਰੋਜ਼ ਪਤਾ ਨਹੀਂ ਕਿੰਨੇ ਸਵਾਦ ਲੈਂਦੀ ਹੈ, ਨਿੰਦਿਆ ਦੇ, ਚੁਗਲੀ ਦੇ, ਬੁਰਿਆਈਆਂ ਦੇ,
ਦੁਨਿਆਵੀ ਬੋਲਾਂ ਦੇ ਬੋਲ ਕੇ, ਪਰ ਇਹਨੂੰ ਕਹੋ ਰਸਨਾ ਤੈਨੂੰ ਤੇ ਨਾਮ ਦਾ ਰਸ ਲੈਣ ਲਈ ਕਿਹਾ ਸੀ, ਤੂੰ ਅੰਨ ਰਸ ਵਿੱਚ ਹੀ ਗਲਤਾਨ ਹੋ ਗਈ। ਇਸੇ ਤਰ੍ਹਾਂ ਮਨ ਨੂੰ ਵੀ ਸਮਝਾਉਣਾ। ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ, ਮੇਰੇ ਮਨ ਚੇਤ ਸੱਚਾ ਸੋਏ, ਤੂੰ ਉਸ ਸੱਚੇ ਨੂੰ ਜਿਹੜਾ ਸਦੀਵੀ ਹੈ, ਆਦਿ ਸੱਚ ਜੁਗਾਦ ਸੱਚ ਹੈ, ਭੀ ਸੱਚ ਨਾਨਕ ਹੋਸੀ ਭੀ ਸੱਚ, ਤੂੰ ਉਹਨੂੰ ਚੇਤ, ਉਹਨੂੰ ਚੇਤੇ ਕਰ। ਜਦੋਂ ਤੂੰ ਉਹਨੂੰ ਚੇਤੇ ਕਰੇਗਾ ਫਿਰ ਏਕੋ ਚੇਤ ਹੈ ਤਾਂ ਸੁੱਖ ਪਾਵੇ। ਚੇਤੇ ਇੱਕ ਨੂੰ ਹੀ ਕਰਨਾ, ਇਹ ਨਹੀਂ ਕਿ ਅੱਜ ਹੋਰ ਅਤੇ ਕੱਲ੍ਹ ਹੋਰ, ਸਵੇਰੇ ਹੋਰ ਅਤੇ ਸ਼ਾਮੀ ਹੋਰ, ਨਹੀਂ, ਤੂੰ ਇੱਕ ਨੂੰ ਹੀ ਸਿਮਰਨਾ, ਉਹ ਹੈ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਓਅੰਕਾਰ। ਇੱਕ ਨੂੰ ਜਦੋਂ ਤੂੰ ਚੇਤੇ ਕਰੇਗਾ ਤਾਂ ਸੁੱਖ ਪਾਵੇਂ, ਤਾਂ ਤੈਨੂੰ ਉੱਤਮ ਸੁੱਖ ਮਿਲੇਗਾ। ਜਿਹੜਾ ਮਾਇਆਵੀ ਪਦਾਰਥਾਂ ਤੋਂ ਉੱਪਰ ਉੱਠ ਕੇ ਸੁੱਖ ਮਿਲਦਾ ਨਾ, ਉਹ ਤੈਨੂੰ ਸੁੱਖ ਸਕੂਨ ਮਿਲੇਗਾ। ਸੁੱਖ ਦਾ ਮਤਲਬ ਕਹਿ ਲਓ ਸਕੂਨ ਮਿਲਣਾ। ਇਹ ਜਿਹੜੀ ਮਲ ਭਰੀ ਹੋਈ ਹੈ ਨਾ ਮਨ ਦੇ ਵਿੱਚ, ਮਲ ਇੱਦਾਂ ਜਿਵੇਂ ਕਿਤੇ ਸਰੀਰ ਵਿੱਚ ਪਸ ਭਰੀ ਹੋਵੇ ਨਾ, ਅਤੇ ਉਹ ਸਰੀਰ ਵਿੱਚ ਜਿਹੜੀ ਪਸ ਭਰੀ ਹੈ ਉੱਥੇ ਉਹ ਦਰਦ ਹੈ, ਪੀੜਾ ਹੈ, ਉੱਥੇ ਦੁੱਖ ਹੈ, ਅਤੇ ਜਦੋਂ ਉਹ ਪਸ ਨਿਕਲ ਜਾਏ ਤਾਂ ਬੰਦਾ ਕਹਿੰਦਾ ਬੜਾ ਆਰਾਮ ਮਿਲਿਆ, ਬੜਾ ਸਕੂਨ ਮਿਲਿਆ, ਕਿਉਂਕਿ ਪਸ ਨਿਕਲ ਗਈ, ਬਹੁਤ ਸਕੂਨ ਮਿਲਿਆ, ਆਰਾਮ ਮਿਲਿਆ। ਇਸੇ ਤਰ੍ਹਾਂ ਮਨ ਵਿੱਚ ਮਲ ਭਰੀ ਪਈ ਹੈ, ਵਿਕਾਰਾਂ ਦੀ ਪਸ ਭਰੀ ਪਈ ਹੈ, ਜਦੋਂ ਇਹ ਚੇਤੇ ਕਰੇਗਾ ਤਾਂ ਉਹ ਮਲ ਨਿਕਲੇਗੀ, ਗੰਦਗੀ ਨਿਕਲੇਗੀ ਮਨ ਵਿੱਚੋਂ। ਜਿਵੇਂ ਜਿਵੇਂ ਮਨ ਸਿਮਰਨ ਕਰੇਗਾ, ਜਿਵੇਂ ਜਿਵੇਂ ਚੇਤੇ ਕਰੇਗਾ, ਤਿਵੇਂ ਤਿਵੇਂ ਮਲ ਨਿਕਲੇਗੀ। ਜਦੋਂ ਮਲ ਨਿਕਲੇਗੀ ਗੰਦਗੀ, ਤਿਵੇਂ ਤਿਵੇਂ ਇਹਨੂੰ ਸਕੂਨ ਮਿਲੇਗਾ, ਆਰਾਮ ਮਿਲੇਗਾ। ਸੁੱਖ ਦਾ ਮਤਲਬ ਹੈ ਸਕੂਨ ਮਿਲਣਾ, ਆਰਾਮ ਮਿਲਣਾ, ਫਿਰ ਮਨ ਨੂੰ ਸ਼ਾਂਤੀ ਆਏਗੀ, ਟਿਕਾ ਆਏਗਾ। ਇਸ ਲਈ ਮਹਾਰਾਜ ਜੀ ਸਮਝਾ ਰਹੇ ਨੇ, ਮੇਰੇ ਮਨ ਚੇਤ ਸੱਚਾ ਸੋਏ, ਏਕੋ ਚੇਤ ਹੈ ਤਾਂ ਸੁੱਖ ਪਾਵੈ, ਫਿਰ ਦੁੱਖ ਨ ਮੂਲੇ ਹੋਏ। ਮੂਲੇ ਮੁੱਢ ਤੋਂ, ਮੁੱਢ ਦੇਖਣਾ ਪੈਣਾ ਨਾ ਵੀ ਦੁੱਖ ਆਇਆ ਕਿੱਥੋਂ, ਦੁੱਖ ਲੱਗਾ ਕਿਉਂ। ਮੁੱਢ ਤੋਂ ਜਦੋਂ ਅਸੀਂ ਦੇਖਿਆ ਸਰਚ ਕਰਕੇ ਤਾਂ ਪਤਾ ਲੱਗਾ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਜਦੋਂ ਅਸੀਂ ਗਏ ਪਿੱਛੇ ਮੁੱਢ ਦੇਖਿਆ ਵੀ ਇਹ ਦੁੱਖ ਆਇਆ ਕਿੱਥੋਂ, ਲੱਗਾ ਕਿੱਥੋਂ, ਇਹ ਜਿੰਨੀ ਮਲ ਆ ਰਹੀ ਹੈ ਇਹ ਮਲ ਆ ਕਿੱਥੋਂ ਰਹੀ ਹੈ, ਤਾਂ ਪਤਾ ਲੱਗਾ ਵੀ ਇਹ ਪਰਮੇਸ਼ਵਰ ਨੂੰ ਭੁੱਲਣ ਦੇ ਨਾਲ ਹੋਇਆ। ਹੁਣ ਉਹ ਭੁਲਾਇਆ ਕਿਨੇ, ਤ੍ਰੈ ਗੁਣੀ ਮਾਇਆ ਨੇ, ਰਜ ਗੁਣ ਤਮ ਗੁਣ ਸੱਤ ਗੁਣ ਨੇ, ਉਹਨੇ ਕਿੱਦਾਂ ਭੁਲਾ ਦਿੱਤਾ। ਉਹਨੇ ਪੰਜ ਦੂਤ ਛੱਡ ਦਿੱਤੇ ਮਨ ਦੇ ਮਗਰ, ਕਾਮ ਕ੍ਰੋਧ ਲੋਭ ਮੋਹ ਅਹੰਕਾਰ। ਅੱਜ ਅਸੀਂ ਦੇਖ ਰਹੇ ਹਾਂ ਨਾ ਪੰਜਾਬ ਦੇ ਸਾਡੇ ਹਾਲਾਤ ਕਿੱਦਾਂ ਦੇ ਹੈ, ਐਜੂਕੇਸ਼ਨ ਦਾ ਮਿਆਰ ਕਿੰਨਾ ਨੀਵਾਂ ਹੋ ਗਿਆ। ਅੱਜ ਸਾਡੀ ਜਿਹੜੀ ਵਿੱਦਿਆ, ਅੱਜ ਸਾਡੀ ਪੰਜਾਬੀ ਬੋਲੀ ਨੂੰ ਇੱਕ ਸਧਾਰਨ ਜਾਂ ਪੇਂਡੂ ਬੋਲੀ ਕਹਿ ਕੇ ਪਾਸੇ ਕੀਤਾ ਜਾਂਦਾ ਹੈ, ਪਰ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਇਸੇ ਐਜੂਕੇਸ਼ਨ ਦਾ, ਵਿੱਦਿਆ ਦਾ ਮਿਆਰ ਸਭ ਤੋਂ ਉੱਚਾ ਸੀ। ਅੱਜ ਅਸੀਂ ਵਿਦੇਸ਼ਾਂ ਦੇ ਵਿੱਚ ਜਾਂਦੇ ਹਾਂ, ਪਰ ਕਿਸੇ ਵੇਲੇ ਵਿਦੇਸ਼ ਦੇ ਲੋਕ ਇੱਥੇ ਆਉਂਦੇ ਸੀ ਪੜ੍ਹਨ ਵਾਸਤੇ, ਇੱਥੇ ਆਉਂਦੇ ਸੀ ਨੌਕਰੀਆਂ ਲੈਣ ਵਾਸਤੇ। ਇੰਗਲੈਂਡ ਦੇ ਅੰਗਰੇਜ਼ ਸਪੈਸ਼ਲ ਪੰਜਾਬ ਦੀ ਧਰਤੀ 'ਤੇ ਆਉਂਦੇ ਸੀ, ਕਿਉਂਕਿ ਇੱਥੇ ਦੀ ਵਿੱਦਿਆ ਬਹੁਤ ਉੱਚੀ ਸੀ, ਇੱਥੋਂ ਦੀ ਐਜੂਕੇਸ਼ਨ ਦਾ ਮਿਆਰ ਬਹੁਤ ਉੱਚਾ ਸੀ। ਅੱਜ ਆਈਲੈਟਸ ਕਰਕੇ ਅਸੀਂ ਜਾਂਦੇ ਹਾਂ, ਉਹ ਕਿਸੇ ਵੇਲੇ ਇੱਥੇ ਆਉਂਦੇ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ। ਜਦੋਂ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਸਰੀਰ ਛੱਡਦਾ ਹੈ ਅਤੇ ਜਿਹੜੇ
ਡੋਗਰੇ ਨੇ ਜਾਂ ਜਿਹੜੇ ਗੱਦਾਰ ਕਹਿ ਲਓ ਧੋਖਾ ਦੇਣ ਵਾਲੇ, ਇਹਨਾਂ ਨੇ ਜਦੋਂ ਅੰਗਰੇਜ਼ਾਂ ਨਾਲ ਹੱਥ ਮਿਲਾਇਆ ਤਾਂ ਉਹਨਾਂ ਦੀ ਪਹਿਲੀ ਕੋਸ਼ਿਸ਼ ਇਹ ਸੀ ਕਿ ਪੰਜਾਬ ਵਿੱਚੋਂ ਜਿਹੜੀ ਵਿੱਦਿਆ ਦਾ ਮਿਆਰ ਹੈ ਇਹਨੂੰ ਥੱਲੇ ਨੀਵਾਂ ਕਿਵੇਂ ਕਰਨਾ ਹੈ। ਉਹਨਾਂ ਨੇ ਏਜੰਸੀਆਂ ਦੇ ਨਾਲ ਗੱਲਾਂ ਕੀਤੀਆਂ, ਸਲਾਹ ਮਸ਼ਵਰਾ ਕਰਕੇ ਕੋਸ਼ਿਸ਼ਾਂ ਕੀਤੀਆਂ ਵੀ ਜਿਹੜਾ 50 ਸਾਲ ਲੱਗਣੇ ਸੀ ਉਹਨੂੰ 10 ਸਾਲਾਂ 'ਚ ਹੀ ਵਰਤਾ ਕੇ ਦਿਖਾਤਾ। ਅੱਜ ਫਿਰ ਸਾਨੂੰ ਜਿਹੜਾ ਉਹ ਸੋਚਣਾ ਪਏਗਾ ਕਿ ਅਸੀਂ ਜਿਸ ਮਾਂ ਬੋਲੀ ਨਾਲ ਜੁੜੇ ਹੋਏ ਹਾਂ ਉਹ ਸਾਨੂੰ ਪਰਮੇਸ਼ਵਰ ਨਾਲ ਜੋੜਦੀ ਹੈ। ਇਹ ਗੁਰਮੁਖੀ ਅੱਖਰ ਸਾਨੂੰ ਪਰਮਾਤਮਾ ਨਾਲ ਜੋੜਦੇ ਨੇ। ਹੁਣ ਇਹ ਮਨ ਜਿਹੜਾ ਸੀ, ਮਨ ਨੀਵਾਂ ਕਿਉਂ ਹੋ ਗਿਆ, ਮਨ ਆਪਣੇ ਮੂਲ ਨੂੰ ਕਿਉਂ ਭੁੱਲ ਗਿਆ? ਕਿਉਂਕਿ ਉਹ ਜਿਹੜਾ ਫਿਰ ਸਮਝ ਲਿਓ, ਕਿਉਂਕਿ ਮੂਲ ਜਾਣਨਾ ਬੜਾ ਜ਼ਰੂਰੀ ਹੈ, ਪਿਛੋਕੜ ਜਾਣਨਾ ਬਹੁਤ ਜ਼ਰੂਰੀ ਹੈ। ਜੇ ਅਸੀਂ ਆਪਣਾ ਪਿਛੋਕੜ ਨਹੀਂ ਜਾਣਾਂਗੇ ਸਾਨੂੰ ਕੀ ਪਤਾ ਲੱਗੇ ਸਾਡਾ ਮੁੱਢ ਕੀ ਹੈ, ਸਾਡਾ ਮੂਲ ਕੀ ਹੈ। ਮਨ ਵੀ ਆਪਣਾ ਮੂਲ ਭੁੱਲ ਗਿਆ, ਮਨ ਤੂੰ ਜੋਤ ਸਰੂਪ ਹੈ, ਮਨ ਨੂੰ ਨਹੀਂ ਪਤਾ ਮੈਂ ਜੋਤ ਦਾ ਸਰੂਪ ਹਾਂ, ਅੰਦਰ ਆਤਮਕ ਜੋਤ ਦਾ ਸਰੂਪ, ਮੇਰਾ ਮੂਲ ਅੰਦਰ ਦੀ ਆਤਮਕ ਜੋਤ ਹੈ। ਮਨ ਭੁੱਲ ਗਿਆ, ਭੁਲਾਇਆ ਕਿਨੇ? ਜਿਹੜੇ ਤ੍ਰੈ ਗੁਣ, ਰਜ ਗੁਣ, ਤਮ ਗੁਣ, ਸਤ ਗੁਣ ਨੇ, ਇਹਨਾਂ ਨੇ 5 ਦੂਤ ਛੱਡ ਦਿੱਤੇ ਵੀ ਮਨ ਨੂੰ ਕੁਰਾਹੇ ਪਾ ਦਿਓ, ਤੁਹਾਡਾ ਕੰਮ ਹੈ ਮਨ ਨੂੰ ਕੁਰਾਹੇ ਪਾ ਦਿਓ ਤੁਸੀਂ। ਉਹ 5 ਦੂਤ ਕਿਹੜੇ ਸੀ? ਕਾਮ, ਕ੍ਰੋਧ, ਲੋਭ, ਅਹੰਕਾਰ। ਇਹਨਾਂ ਨੇ ਮਨ ਨੂੰ ਕਾਬੂ ਕਰਕੇ ਕੁਰਾਹੇ ਪਾ ਦਿੱਤਾ। ਫਿਰ ਸਮਝ ਲਿਓ, ਜਦੋਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਕੇ ਜਾਂਦੇ ਆ, ਉਹਦਾ ਮਾਈਂਡ ਵਾਸ਼ ਕਰ ਦਿੱਤਾ, ਉਹਦੇ ਮਨ ਵਿੱਚੋਂ ਸਾਰਾ ਕੁਛ ਪਿਛਲਾ ਭੁਲਾ ਦਿੱਤਾ, ਕੇਸ ਵੀ ਉਹਦੇ ਕਤਲ ਕਰ ਦਿੱਤੇ, ਉਹਦਾ ਹੁਲੀਆ ਆਪਣੇ ਤਰੀਕੇ ਦਾ ਬਣਾ ਦਿੱਤਾ। ਪਰ ਇੱਕ ਦਿਨ ਮਹਾਰਾਜਾ ਦਲੀਪ ਸਿੰਘ ਨੂੰ ਪਤਾ ਲੱਗਾ ਕਿ ਮੇਰੀ ਮਾਂ ਮਹਾਰਾਣੀ ਜਿੰਦਾ ਹਜੇ ਜਿਉਂਦੀ ਹੈ। ਮਹਾਰਾਜਾ ਰਣਜੀਤ ਸਿੰਘ ਆਪਣਾ ਪਿਛੋਕੜ ਪਤਾ ਲੱਗਾ, ਉਸੇ ਵੇਲੇ ਖਿੱਚ ਪੈ ਗਈ ਵੀ ਮੈਂ ਆਪਣੀ ਮਾਂ ਨੂੰ ਮਿਲਣਾ, ਇੰਨੇ ਸਾਲ ਤੜਪ ਨਹੀਂ ਪੈਦਾ ਹੋਈ, ਇੰਨੇ ਸਾਲ ਮਾਂ ਨੂੰ ਮਿਲਣ ਦੀ ਖਿੱਚ ਨਹੀਂ ਸੀ ਬਣੀ, ਪਰ ਜਦੋਂ ਪਿਛੋਕੜ ਪਤਾ ਲੱਗਾ ਉਸ ਦਿਨ ਤੋਂ ਬਾਅਦ ਹੁਣ ਰਹਿ ਨਾ ਹੋਇਆ ਵੀ ਮੈਂ ਮਿਲਣਾ ਹੈ ਆਪਣੀ ਮਾਂ ਨੂੰ। ਜਦੋਂ ਇਸ ਮਨ ਨੂੰ ਆਪਣੇ ਪਿਛੋਕੜ ਦਾ ਪਤਾ ਲੱਗੇਗਾ ਫਿਰ ਮਨ ਆਪਣੇ ਮੂਲ ਨਾਲ ਜੁੜਨ ਲਈ ਤੜਪੇਗਾ ਵੀ ਮੈਂ ਤੇ ਜੋਤ ਸਰੂਪ ਹਾਂ, ਮੈਨੂੰ ਇਹਨਾਂ 5 ਨੇ ਕੁਰਾਹੇ ਪਾ ਦਿੱਤਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ, ਮੈਂ ਕਾਮੀ ਨਹੀਂ ਸੀ, ਕ੍ਰੋਧੀ ਨਹੀਂ ਸੀ, ਲੋਭੀ ਨਹੀਂ ਸੀ, ਹੰਕਾਰੀ ਨਹੀਂ ਸੀ, ਪਰ ਇਹਨਾਂ 5 ਨੇ ਮੈਨੂੰ ਬਣਾ ਦਿੱਤਾ ਇਸ ਤਰ੍ਹਾਂ। ਇਸ ਲਈ ਗੁਰਬਾਣੀ ਪੜ੍ਹਨੀ ਸੁਣਨੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਗੁਰਬਾਣੀ ਦੇ ਰਾਹੀਂ ਅਸੀਂ ਆਪਣੇ ਮੂਲ ਤੱਕ ਪਹੁੰਚ ਸਕਦੇ ਹਾਂ। ਗੁਰਬਾਣੀ ਦੀ ਰੋਸ਼ਨੀ ਵਿੱਚ ਸਾਨੂੰ ਸਮਝ ਆਏਗੀ। ਹੁਣੇ 5 ਨੇ ਭੁਲਾ ਦਿੱਤਾ, ਜਦੋਂ ਭੁਲਾ ਦਿੱਤਾ ਇਹ ਟੁੱਟ ਗਿਆ, ਸੁਰਤ ਟੁੱਟ ਗਈ, ਲਿਵ ਛੁੜਕ ਗਈ, ਫਿਰ ਦੁੱਖੀ ਦੁੱਖ ਪੱਲੇ ਪੈ ਗਿਆ, ਭਟਕਣਾ ਦਾ ਦੁੱਖੀ ਦੁੱਖ ਪੱਲੇ ਪੈ ਗਿਆ। ਪਰ ਜਦੋਂ ਗੁਰੂ ਮਹਾਰਾਜ ਨੇ ਗਿਆਨ ਦੇ ਕੇ ਸਮਝਾਇਆ ਵੀ ਮਨਾ ਹੁਣ ਇਹਨਾਂ ਮਗਰ ਨਾ ਲੱਗ, ਤੂੰ ਪਰਮਾਤਮਾ ਨੂੰ ਚੇਤੇ ਕਰ, ਆਪਣਾ ਮੂਲ ਦੇਖ ਜਿੱਥੋਂ ਇਹ ਦੁੱਖ ਸ਼ੁਰੂ ਹੋਇਆ ਸੀ, ਜਦੋਂ ਤੂੰ ਫਿਰ ਜੁੜ ਜਾਏਗਾ ਪਰਮਾਤਮਾ ਦੇ ਨਾਮ ਦੇ ਨਾਲ ਇਹ ਮੁੱਢ ਤੋਂ ਦੁੱਖ ਖਤਮ ਹੋ ਜਾਏਗਾ, ਮੁੜ ਕੇ ਤੈਨੂੰ ਇਹ ਦੁੱਖ ਲੱਗੇਗਾ ਹੀ ਨਹੀਂ। ਏਕੋ ਚੇਤੈ ਤਾਂ ਸੁਖ ਪਾਵੈ ਫਿਰ ਦੁੱਖ ਨਾ ਮੂਲੇ ਹੋਏ, ਮੂਲੇ ਮਤਲਬ ਮੁੱਢ ਤੋਂ ਬਿਲਕੁਲ ਹੀ ਦੁੱਖ ਤੇਰੀ ਜ਼ਿੰਦਗੀ ਵਿੱਚ ਆਵੇਗਾ ਹੀ ਨਹੀਂ ਜੇ ਤੂੰ ਮਨ ਇੱਕ ਪਰਮੇਸ਼ਵਰ ਦੇ ਨਾਮ ਨੂੰ ਚੇਤਾ ਕਰਨ ਲੱਗ ਜਾਏ। ਜੇ ਮਨ ਤੂੰ ਪਰਮਾਤਮਾ ਦੇ ਨਾਮ ਨੂੰ ਸਿਮਰਨ ਲੱਗ ਜਾਵੇਂ ਤਾਂ ਹਜੇ ਟਾਈਮ ਹੈ, ਹਜੇ ਸਮਾਂ ਹੈ, ਕੁਛ ਨਹੀਂ ਵਿਗੜਿਆ।
ਮਨ ਨੂੰ ਵੈਸੇ ਸਮਝਾਉਣਾ ਬੜਾ ਔਖਾ ਹੈ, ਪਰ ਕਿਸੇ ਤਰੀਕੇ ਸਮਝ ਜਾਏ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲੱਗ ਜੋਬਨ ਸਾਸ ਹੈ, ਤਬ ਲੱਗ ਇਹ ਤਨ ਦੇ। ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ। ਗੁਰਬਾਣੀ ਫਿਰ ਸਮਝ ਲਿਓ, ਅਸੀਂ ਜਿੰਨੀ ਬਾਣੀ ਪੜ੍ਹਦੇ ਹਾਂ ਆਪਣੇ ਆਪ ਨੂੰ ਨਾਲ ਨਾਲ ਹਲੂਣਾ ਦਿਆ ਕਰੀਏ। ਇੱਕ ਇੱਕ ਪੰਗਤੀ 'ਤੇ ਮਨ ਨੂੰ ਚੋਟ ਲੱਗਣੀ ਚਾਹੀਦੀ ਹੈ, ਪਰ ਹੁੰਦਾ ਕੀ ਹੈ, ਸਾਡੀ ਤਾਂ ਸਪੀਡ ਹੁੰਦੀ ਹੈ ਪਾਠ ਕਰਨ ਲੱਗਿਆਂ, ਬਸ ਇਹਨੂੰ ਜਿੰਨਾ ਛੇਤੀ ਹੋਵੇ ਅਤੇ ਸੰਪੂਰਨ ਕਰਕੇ ਅਤੇ ਉਹ ਦੇ ਉਹ ਜਾਈਏ, ਪਤਾ ਹੀ ਨਹੀਂ ਲੱਗਾ। ਜੇ ਮੈਨੂੰ ਖੁਦ ਨਹੀਂ ਪਤਾ ਲੱਗਾ ਮੈਂ ਪੜ੍ਹਿਆ ਕੀ ਹੈ, ਅਤੇ ਦੂਜੇ ਨੂੰ ਕੀ ਪਤਾ ਲੱਗੇਗਾ। ਜੇ ਮੈਨੂੰ ਖੁਦ ਨੂੰ ਸਮਝ ਨਹੀਂ ਆਈ ਵੀ ਬਾਣੀ ਨੇ ਕਿਹਾ ਕੀ ਹੈ, ਦੂਜੇ ਨੂੰ ਸਮਝਾਉਣਾ ਬੜਾ ਔਖਾ। ਅਸੀਂ ਪੜ੍ਹਨ ਵਿੱਚ ਕਮੀ ਨਹੀਂ ਹੈ, ਅਤੇ ਨਾ ਹੀ ਅਸੀਂ ਬਾਣੀ ਪੜ੍ਹਨੀ ਛੱਡਣੀ ਹੈ। ਪੜ੍ਹੋ, ਬਾਣੀ ਦਾ ਪਾਠ ਕਰੋ, ਪਰ ਕਰੋ ਇਸ ਢੰਗ ਨਾਲ ਕਿ ਉਹਦੀ ਸਮਝ ਵੀ ਤਾਂ ਆਵੇ, ਪਤਾ ਵੀ ਤਾਂ ਲੱਗੇ ਵੀ ਮੈਂ ਪੜ੍ਹ ਕੀ ਰਿਹਾ। ਫਿਰ ਜੀਵਨ ਬਦਲੇਗਾ, ਫਿਰ ਸੋਚ ਬਦਲੇਗੀ। ਇੰਨਾ ਪਾਠ ਹੋ ਰਿਹਾ, ਇੰਨੇ ਸਮਾਗਮ ਹੋ ਰਹੇ ਆ, ਇੰਨਾ ਸਿਮਰਨ ਹੋ ਰਿਹਾ, ਪਰ ਸੋਚ ਕਿਉਂ ਨਹੀਂ ਬਦਲ ਰਹੀ, ਜੀਵਨ ਕਿਉਂ ਨਹੀਂ ਬਦਲ ਰਿਹਾ? ਕਿਉਂਕਿ ਅਸੀਂ ਆਪਣੇ ਅੰਦਰ ਕਦੇ ਸਮਝਾਉਣ ਦੀ ਯਤਨ ਹੀ ਨਹੀਂ ਕੀਤਾ। ਪੜ੍ਹ ਤੇ ਗਏ, ਪਰ ਕਦੀ ਅਸੀਂ ਕੰਨਾਂ ਨੂੰ ਧਿਆਨ ਕਰਕੇ ਸਮਝਾਇਆ ਹੀ ਨਹੀਂ ਵੀ ਮੇਰੇ ਹੁਣ ਅੰਮ੍ਰਿਤ ਵੇਲੇ ਉੱਠ ਕੇ ਜਦੋਂ ਅਸੀਂ ਆਪਣੇ ਨੇਤਰਾਂ ਨੂੰ ਸਮਝਾਵਾਂਗੇ, ਕੰਨਾਂ ਨੂੰ ਸਮਝਾਵਾਂਗੇ, ਰਸਨਾਂ ਨੂੰ, ਤਾਂ ਸਾਰੀ ਦਿਹਾੜੀ ਧਿਆਨ ਰਹੇਗਾ। ਜਾਂ ਇਹ ਵੀ ਸਿੱਧੇ ਸ਼ਬਦਾਂ 'ਚ ਕਹਿ ਦਾਂ ਵੀ ਗੁਰਬਾਣੀ ਨੇ ਕਈ ਵਾਰੀ ਚਪੇੜਾਂ ਤੱਕ ਵੀ ਮਾਰੀਆਂ। ਇੱਕ ਸਵੇਰੇ ਚਪੇੜ ਵੱਜੀ ਹੋਵੇ ਤਾਂ ਸ਼ਾਮ ਤੱਕ ਅਸਰ ਰਹਿੰਦਾ ਨਾ, ਪਰ ਉਹ ਵੱਜਦੀ ਨਹੀਂ, ਉਹ ਅਸਰ ਰਹਿੰਦਾ ਹੀ ਨਹੀਂ ਸ਼ਾਮ ਤੱਕ। ਤੀਰ ਵੀ ਚੱਲਦੇ ਨੇ, ਇੱਕ ਵੀ ਤੀਰ ਲੱਗ ਜਾਏ ਤਾਂ ਸ਼ਾਮ ਤੱਕ ਪਤਾ ਤਾਂ ਲੱਗੇ ਵੀ ਸਵੇਰੇ ਤੀਰ ਵੱਜਾ ਸੀ, ਫਿਰ ਉਹ ਮਾੜੇ ਪਾਸੇ ਧਿਆਨ ਜਾਏਗਾ ਹੀ ਨਹੀਂ। ਇਸ ਅਣਿਆਲੇ ਤੀਰ ਜਿਹੜੇ ਚੱਲਦੇ ਆ ਨਾ, ਇਹ ਵੱਜਣੇ ਜ਼ਰੂਰੀ ਨੇ, ਫਿਰ ਗੱਲ ਬਣਨੀ ਹੈ। ਤੋ ਗੁਰੂ ਮਹਾਰਾਜ ਕਹਿੰਦੇ, ਸਮਝਾਓ ਆਪੋ ਆਪਣੇ ਮਨ ਨੂੰ। ਮੇਰੇ ਮਨ ਚੇਤ ਸੱਚਾ ਸੋਏ, ਏਕੋ ਚੇਤ ਹੈ ਤਾਂ ਸੁਖ ਪਾਵੈ, ਫਿਰ ਦੁੱਖ ਨ ਮੂਲੈ ਹੋਏ। ਫਿਰ ਤੈਨੂੰ ਬਿਲਕੁਲ ਵੀ ਦੁੱਖ ਜਿਹੜਾ ਤੇਰੇ ਨੇੜੇ ਨਹੀਂ ਆਏਗਾ। ਇਹ ਮਨ ਦੇ ਤਲ 'ਤੇ ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਮਨ ਨੂੰ

ਕਹਿੰਦਾ ਮੈਂ ਕਿਵੇਂ ਸਿਮਰਾਂ, ਮੈਨੂੰ ਮੇਰੇ ਤੋਂ ਤਾਂ ਸਿਮਰਿਆ ਨਹੀਂ ਜਾਣਾ, ਨਾ ਉਹ ਚੇਤੇ ਕੀਤਾ ਜਾਣਾ। ਕਹਿਣ ਲੱਗੇ ਤੂੰ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ, ਸਤਿਗੁਰੂ ਤੇਰੇ 'ਤੇ ਨਦਰ ਕਰਨਗੇ, ਸਤਿਗੁਰੂ ਤੇਰੇ 'ਤੇ ਮਿਹਰ ਕਰਨਗੇ। ਤੂੰ ਆ ਤਾਂ ਸਹੀ, ਤਾਂ ਹੀ ਨਦਰ ਹੋਏਗੀ। ਜੇ ਸਤਿਗੁਰੂ ਕੋਲ ਆਵੇਂਗਾ ਹੀ ਨਹੀਂ ਤਾਂ ਫਿਰ ਨਦਰ ਕਿੱਦਾਂ ਹੋਏਗੀ? ਉੱਦਮ ਤਾਂ ਕਰਨਾ ਪਏਗਾ, ਹਿੰਮਤ ਤਾਂ ਕਰਨੀ ਪਏਗੀ, ਹਿੰਮਤ ਨੂੰ ਹੀ ਫਲ ਲੱਗਣਾ। ਕਿਸਾਨ ਖੇਤ ਵਿੱਚ ਜਾਂਦਾ, ਜਾ ਕੇ ਹੱਲ ਚਲਾਉਂਦਾ, ਬੀਜ ਪਾਉਂਦਾ, ਪਾਣੀ ਸਿੰਚਦਾ, ਮਿਹਨਤ ਕਰਦਾ ਨਾ ਕਿਸਾਨ। ਸਾਰੀ ਮਿਹਨਤ ਕਰਨ ਤੋਂ ਬਾਅਦ, ਬੀਜ ਬੀਜਣ ਤੋਂ ਬਾਅਦ, ਫਿਰ ਉਹ ਪਰਮਾਤਮਾ ਅੱਗੇ, ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਮੈਂ ਆਪਣਾ ਕੰਮ ਕਰ ਦਿੱਤਾ, ਹੁਣ ਵਾਹਿਗੁਰੂ ਤੁਸੀਂ ਆਪਣੀ ਮਿਹਰ ਕਰਨਾ ਤਾਂ ਕਿ ਫਸਲ ਚੰਗੀ ਹੋ ਜਾਏ। ਅਤੇ ਜੇ ਉਹ ਕਹੇ ਮਿਹਨਤ ਮੈਂ ਕੀਤੀ ਹੈ ਅਤੇ ਉਹਦੀ ਮੈਨੂੰ ਨਦਰ ਦੀ ਕੀ ਲੋੜ ਹੈ? ਨਹੀਂ, ਉਹਨੂੰ ਪਤਾ ਹੈ ਕਿ ਮੈਂ ਬੀਜ ਮੈਂ ਪਾਇਆ, ਪਰ ਜਿਹੜਾ ਬੀਜ ਪੁੰਗਰ ਕੇ ਫਸਲ ਤਿਆਰ ਹੋਣੀ ਹੈ ਇਹ ਉਹਦੀ ਨਦਰ ਨਾਲ ਹੋਣੀ ਹੈ। ਉਹਨੂੰ ਪਤਾ ਹੈ, ਫਿਰ ਉਹ ਇਸ ਲਈ ਅਰਦਾਸ ਕਰਦਾ ਕਿ ਵਾਹਿਗੁਰੂ ਹੁਣ ਤੂੰ ਆਪਣੀ ਨਦਰ ਕਰ। ਸਾਡਾ ਕੰਮ ਹੈ ਗੁਰੂ ਚਰਨਾਂ 'ਚ ਆਉਣਾ, ਸੰਗਤ ਕਰਨੀ, ਨਿਤਨੇਮ ਕਰਨਾ, ਸੇਵਾ ਸਿਮਰਨ 'ਚ ਜੁੜਨਾ, ਇਹ ਕਰਕੇ ਅਰਦਾਸ ਕਰਨੀ, ਵਾਹਿਗੁਰੂ ਹੁਣ ਤੁਸੀਂ ਨਦਰ ਕਰੋ ਸਾਡੇ 'ਤੇ, ਕਿਉਂਕਿ ਇਹਨੂੰ ਫਲ ਤਾਂ ਲੱਗਣਾ ਇਹ ਸੇਵਾ ਨੂੰ, ਇਹ ਸਿਮਰਨ ਨੂੰ, ਜੇ ਤੁਸੀਂ ਨਦਰ ਕਰੋਗੇ। ਜੇ ਨਦਰ ਨਹੀਂ ਕੀਤੀ ਤਾਂ ਫਿਰ ਇਹ ਕਰਮ ਕੀਤਾ ਜਿਹੜਾ ਨਿਫਲ ਹੋ ਜਾਏਗਾ। ਹੁਣ ਜ਼ਮੀਨ ਦੇ ਹੇਠਾਂ ਧਰਤੀ ਵਿੱਚ ਕਿੰਨਾ ਪਾਣੀ ਹੈ, ਪਾਣੀ ਉਹ ਸਿੰਚਦਾ ਵੀ ਹੈ ਕਿਸਾਨ, ਪਰ ਫਿਰ ਵੀ ਆਸ ਰੱਖਦਾ ਵੀ ਬਰਸਾਤ ਇਸ ਵਾਰੀ ਹੋਵੇ ਅਤੇ ਮੇਰੀ ਫਸਲ ਚੰਗੀ ਹੋ ਜਾਏ, ਉਹਦੀ ਮਿਹਰ। ਇਸ ਵਾਸਤੇ ਮਹਾਰਾਜ ਕਹਿੰਦੇ ਨੇ ਮਨ ਤੂੰ ਚੇਤ ਸੁੱਖ ਪਾਏਗਾ, ਤੂੰ ਚੇਤੇ ਕਰ ਤਾਂ ਸਹੀ, ਫਿਰ ਉਹ ਨਦਰ ਕਰੇਗਾ। ਜਦੋਂ ਉਹ ਨਦਰ ਕਰੇਗਾ ਫਿਰ ਤੂੰ ਪਹਿਲਾਂ ਆਪਣੇ ਤਲ 'ਤੇ ਤੂੰ ਉਹਨੂੰ ਚੇਤੇ ਕਰ, ਜਦੋਂ ਤੂੰ ਸਤਿਗੁਰੂ ਕੋਲ ਆਵੇਂਗਾ ਫਿਰ ਸਤਿਗੁਰੂ ਦੇ ਦੱਸੇ ਮੁਤਾਬਕ ਉਹਨੂੰ ਸਿਮਰ, ਉਹਨੂੰ ਚੇਤੇ ਕਰ, ਫਿਰ ਉਹਦੀ ਨਦਰ ਹੋਏਗੀ ਤੇਰੇ 'ਤੇ, ਉਹਦੀ ਮਿਹਰ ਹੋਏਗੀ ਤੇਰੇ 'ਤੇ। ਮੈਂ ਆਪਣੇ ਵੱਲੋਂ ਜਿਹੜਾ ਕਰਮ ਅੱਜ ਕਰ ਰਿਹਾ, ਹੋ ਸਕਦਾ ਕੱਲ੍ਹ ਨੂੰ ਹੰਕਾਰ ਆ ਜਾਏ, ਕੱਲ੍ਹ ਨੂੰ ਮੈਂ ਆ ਜਾਏ ਵੀ ਮੈਂ ਕੀਤਾ, ਪਰ ਜਦੋਂ ਉਹਦੀ ਨਦਰ ਹੋ ਜਾਏਗੀ ਫਿਰ ਮੈਂ ਨਹੀਂ ਆਏਗੀ ਵਿੱਚ, ਫਿਰ ਹੰਕਾਰ ਨਹੀਂ ਆਏਗਾ। ਨਦਰੀ ਸਤਿਗੁਰ ਸੇਵੀ ਹੈ, ਨਦਰੀ ਸੇਵਾ ਹੋਏ। ਨਦਰੀ, ਉਹਦੀ ਨਦਰ ਲੈਣ ਵਾਸਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁੜ। ਜਦੋਂ ਸਤਿਗੁਰੂ ਦੇ ਚਰਨਾਂ 'ਚ ਜੁੜੇਗਾ ਭਾਵ ਸਤਿਗੁਰ ਸੇਵੀ ਹੈ, ਸਤਿਗੁਰੂ ਦੀ ਦੱਸੀ ਹੋਈ ਸੇਵਾ ਨੂੰ ਕਮਾਏਗਾ। ਨਦਰੀ ਸੇਵਾ ਹੋਏ, ਉਹਦੀ ਨਦਰ ਵਿੱਚ ਜਿਹੜੀ ਸੇਵਾ ਹੋਏਗੀ ਉਹਨੂੰ ਫਿਰ ਆਹ ਫਲ ਲੱਗੇਗਾ ਕਿ ਸੁੱਖ ਪਾਵੇ ਫਿਰ ਦੁੱਖ ਨਾ ਮੂਲੇ ਹੋਏ। ਮਨ ਤੂੰ ਸਿਮਰਨਾ ਹੈ ਪਰ ਸਤਿਗੁਰੂ ਦਾ ਆਸਰਾ ਲੈ ਕੇ, ਜਿਵੇਂ ਸਤਿਗੁਰੂ ਕਹਿੰਦੇ ਆ। ਸਤਿਗੁਰੂ ਕਿਵੇਂ ਕਹਿੰਦੇ ਆ ਸਿਮਰਨ ਵਾਸਤੇ? ਮਹਾਰਾਜ ਕਹਿੰਦੇ ਇਹ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿੱਤ ਭਾਏ। ਮਨ ਤੂੰ ਚਿੱਤ ਨੂੰ ਨਾਲ ਲੈ ਕੇ ਤੇ ਭਾਏ ਵਿੱਚ ਭਾਵਨਾ ਰੱਖ ਕੇ ਸਿਮਰਨਾ। ਮੈਂ ਤੇ ਇਕੱਲਾ ਹੀ ਸਿਮਰ ਰਿਹਾ ਸੀ, ਪਤਾ ਲੱਗਾ ਨਾਲ ਚਿੱਤ ਨੂੰ ਵੀ ਜੋੜਨਾ ਪੈਣਾ, ਫਿਰ ਭਾਏ ਭਾਵਨਾ ਵੀ ਚਾਹੀਦੀ ਹੈ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਪ੍ਰੇਮ ਵੀ ਚਾਹੀਦਾ। ਮੇਰੇ ਅੰਦਰ ਪ੍ਰੇਮ ਨਹੀਂ ਸੀ, ਮੈਂ ਗਾਈ ਜਾ ਰਿਹਾ ਸੀ, ਮੈਂ ਉਹਨੂੰ ਸਿਮਰ ਰਿਹਾ ਸੀ, ਪਰ ਪਤਾ ਲੱਗਾ ਮਨ 'ਚ ਪ੍ਰੇਮ ਹੋਣਾ ਵੀ ਜ਼ਰੂਰੀ ਹੈ। ਜਦੋਂ ਅਸੀਂ ਸਤਿਗੁਰੂ ਦੀ ਦੱਸੀ ਸੇਵਾ ਨੂੰ ਕਮਾਵਾਂਗੇ ਤੇ ਉਸ ਮਾਲਕ ਦੀ ਨਦਰ ਵੀ ਹੋਏਗੀ ਤੇ ਸਤਿਗੁਰੂ ਦੀ ਮਿਹਰ ਦੀ ਨਦਰ ਵੀ ਹੋਏਗੀ, ਔਰ ਸੇਵਾ ਕੀਤੀ

ਕਈ ਵਾਰੀ ਨਾ ਅਸੀਂ ਆਪਣੇ ਵੱਲੋਂ ਚੰਗਾ ਕਰਮ ਕਰਦੇ ਹਾਂ ਪਰ ਹੋ ਮਾੜਾ ਜਾਂਦਾ ਹੈ। ਅਸੀਂ ਤਾਂ ਆਪਣੇ ਵੱਲੋਂ ਨਿਤਨੇਮ ਕਰਨਾ, ਸਿਮਰਨ ਕਰਨਾ ਤਾਂ ਕਿ ਮਲ ਉਤਰ ਜਾਏ, ਪਰ ਜੇ ਮੈਂ ਆਪਣੇ ਢੰਗ ਨਾਲ ਕਰਾਂਗਾ ਤਾਂ ਹੋ ਸਕਦਾ ਮਲ ਉਤਰਨ ਦੀ ਬਜਾਏ ਹੋਰ ਚੜ੍ਹ ਜਾਏ। ਮੈਂ ਤਾਂ ਹੰਕਾਰ ਦੀ ਮਲ ਉਤਾਰਨੀ ਸੀ ਬਾਣੀ ਪੜ੍ਹ ਕੇ, ਪਰ ਕਈ ਵਾਰੀ ਕੀ ਹੁੰਦਾ ਬਾਣੀ ਪੜ੍ਹ ਕੇ ਹੋਮੇ ਹੋਰ ਹੰਕਾਰ ਹੋਰ ਵੱਧ ਗਿਆ। ਇਹਦੇ ਲਈ ਗੁਰੂ ਦੀ ਮੱਤ ਨਾਲ ਲਾਉਣੀ ਬਹੁਤ ਜ਼ਰੂਰੀ ਹੈ। ਜਿਵੇਂ ਇੱਕ ਦਿਨ ਜ਼ਿਕਰ ਕੀਤਾ ਸੀ ਨਾ ਕਿ ਕਿਸੇ ਨੂੰ ਕੱਫ ਦਾ ਰੋਗ ਹੋਵੇ, ਕੱਫ ਦਾ ਰੇਸ਼ਾ ਅੰਦਰ ਬਣਦਾ, ਬਲਗਮ ਬਣਦੀ ਹੈ, ਜੇ ਉਹ ਸਿੱਧਾ ਘਿਓ ਸੇਵਨ, ਦੇਸੀ ਘਿਓ ਹੈ ਨਾ ਜਿਹੜਾ, ਉਹ ਵਰਤੇਗਾ ਤੇ ਉਹ ਬਲਗਮ ਹੋਰ ਵੱਧ ਗਈ, ਛਾਤੀ ਜਾਮ ਹੋ ਗਈ, ਸਾਹ ਲੈਣਾ ਔਖਾ ਹੋ ਜਾਏਗਾ। ਹੁਣ ਉਹਨੇ ਘਿਓ ਤਾਂ ਖਾਧਾ ਸੀ ਵੀ ਸਰੀਰ ਨੂੰ ਤਾਕਤ ਮਿਲੇਗੀ, ਦੇਸੀ ਘਿਓ ਵੀ ਮੈਨੂੰ ਸਰੀਰ ਨੂੰ ਤਾਕਤ, ਪਰ ਉਹ ਤੇ ਉਲਟਾ ਹੋ ਗਿਆ, ਉਹ ਤੇ ਬਲਗਮ ਹੋਰ ਵੱਧ ਗਈ, ਸਾਹ ਲੈਣਾ ਔਖਾ ਹੋ ਗਿਆ। ਫਿਰ ਸਿਆਣੇ ਨੇ, ਡਾਕਟਰ ਨੇ ਜਾਂ ਵੈਦ ਨੇ ਦੱਸਿਆ ਕਿ ਤੂੰ ਇਸ ਵਿੱਚ ਮਿਸ਼ਰੀ ਮਿਲਾਇਆ ਕਰ, ਤੂੰ ਇਹਦੇ ਵਿੱਚ ਸ਼ੱਕਰ ਮਿਲਾਇਆ ਕਰ। ਪੁਰਾਣੇ ਸਮੇਂ 'ਚ ਲੋਕ ਘਿਓ ਅਤੇ ਸ਼ੱਕਰ ਦਾ ਇਸਤੇਮਾਲ ਬਹੁਤ ਕਰਦੇ ਸੀ, ਅੱਜ ਸਾਡੇ ਬੱਚਿਆਂ ਨੂੰ ਸਵਾਦ ਨਹੀਂ ਲੱਗਦਾ। ਉਹ ਕਹਿੰਦੇ ਤੂੰ ਇਹਦੇ ਇਕੱਲਾ ਘਿਓ ਨਾ ਵਰਤ, ਇਹਦੇ ਵਿੱਚ ਸ਼ੱਕਰ ਮਿਲਾ, ਇਹਦੇ 'ਚ ਮਿਸ਼ਰੀ ਮਿਲਾ, ਜਦੋਂ ਤੂੰ ਇਹਨਾਂ ਸੇਵਨ ਕਰੇਗਾ ਫਿਰ ਰੋਗ ਵਧੇਗਾ ਨਹੀਂ ਘਟੇਗਾ, ਨਾਲੇ ਤੈਨੂੰ ਤਾਕਤ ਮਿਲੇਗੀ। ਮਹਾਰਾਜ ਕਹਿੰਦੇ ਜੇ ਤੂੰ ਇਕੱਲਾ ਆਪ ਹੀ ਆਪਣੀ ਸਿਆਣਪ ਨਾਲ ਸਿਮਰੇਗਾ ਤੇ ਹੋਮੇ ਦਾ ਰੋਗ ਹੋਰ ਵੱਧ ਜਾਣਾ ਹੈ, ਹੋਮੇ ਦੀ ਬਿਮਾਰੀ ਹੋਰ ਵੱਧ ਜਾਏਗੀ। ਮੈਂ ਕੀਤਾ, ਮੈਂ ਕੀਤਾ, ਮੈਂ ਕੀਤਾ, ਜੇ ਤੂੰ ਗੁਰੂ ਦੇ ਮੱਤ ਦੀ ਮਿਸ਼ਰੀ ਮਿਲਾ ਲਵੇਂ ਨਾਲ, ਜੇ ਤੂੰ ਗੁਰੂ ਦੀ ਮੱਤ ਦੀ ਸ਼ੱਕਰ ਨਾਲ ਮਿਲਾ ਲਵੇਂ ਤੇ ਤੇਰਾ ਸਿਮਰਨ ਕੀਤਾ ਤੈਨੂੰ ਫਲ ਦੇਗਾ, ਤੇਰੇ ਕੀਤੇ ਸਿਮਰਨ ਦਾ ਫਲ ਤੈਨੂੰ ਜ਼ਰੂਰ ਮਿਲੇਗਾ, ਪਰ ਇਕੱਲਾ ਨਹੀਂ, ਗੁਰੂ ਦੀ ਮੱਤ ਲੈ ਕੇ ਚੱਲ। ਗੁਰੂ ਦੀ ਮੱਤ ਤੋਂ ਬਿਨਾਂ ਗੱਲ ਨਹੀਂ ਬਣਨੀ। ਜਿਵੇਂ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ ਨਾ, ਤੀਰਥ ਵਰਤ ਅਰ ਦਾਨ ਕਰ, ਆਪਣੇ ਵੱਲੋਂ ਤਾਂ ਚੰਗਾ ਹੀ ਕੀਤਾ, ਮਾੜਾ ਤਾਂ ਨਹੀਂ ਹੈ, ਆਪਣੇ ਵੱਲੋਂ ਤਾਂ ਚੰਗਾ ਹੀ ਕੀਤਾ, ਪਰ ਚੰਗਾ ਕਰਕੇ ਵੀ ਮਾੜਾ ਹੋ ਗਿਆ। ਮਨ ਮੈਂ ਧਰੈ ਗੁਮਾਨ, ਨਾਨਕ ਨਿਫਲ ਜਾਤ ਤੈਂ ਜਿਉ ਕੁੰਚਰ ਇਸ਼ਨਾਨ। ਮਹਾਰਾਜ ਕਹਿੰਦੇ ਨਿਫਲ ਹੋ ਗਿਆ ਤੇਰਾ ਤੀਰਥ ਤੇ ਜਾਣਾ, ਦਾਨ ਪੁੰਨ ਕੀਤਾ ਨਿਫਲ ਹੋ ਗਿਆ। ਕਿਉਂ? ਕਿਉਂਕਿ ਤੂੰ ਗੁਮਾਨ ਅੰਦਰ ਪਾਲ ਬੈਠਾ ਕਿ ਮੈਂ ਦਾਨ ਕੀਤਾ, ਮੈਂ ਪੁੰਨ ਕੀਤਾ, ਮੈਂ ਤੀਰਥਾਂ ਤੇ ਗਿਆ, ਉਹ ਮੈਂ ਨੇ ਤੇਰੀ ਬਿਮਾਰੀ ਹੋਰ ਵਧਾ ਦਿੱਤੀ, ਨਿਫਲ ਹੋ ਗਿਆ। ਹੁਣ ਮਨ ਵਿੱਚ ਖੋਟ ਰੱਖ ਕੇ ਕੋਈ ਜਾਵੇ ਨਹਾਉਣ ਵਾਸਤੇ ਤੇ ਕਵੇ ਮੈਂ ਪਵਿੱਤਰ ਹੋ ਕੇ ਆਇਆ, ਮਹਾਰਾਜ ਕਹਿੰਦੇ ਮੈਨੂੰ ਤੇ ਨਹੀਂ ਲੱਗਦਾ, ਮੈਨੂੰ ਲੱਗਦਾ ਵੀ ਮੈਲ ਉਤਾਰਨ ਗਿਆ ਸੀ, ਸਗੋਂ ਚੜ੍ਹਾ ਕੇ ਆ ਗਿਆ। ਨਹਾਵਣ ਚੱਲੇ ਤੀਰਥੀ ਮਨ ਖੋਟੇ, ਤਨ ਚੋਰ ਇੱਕ ਭਾ ਲੱਥੀ ਨਹਾਤਿਆਂ ਦੋਏ ਭਾ ਚੜੀਅਸ ਹੋਰ। ਇੱਕ ਭਾ ਉਹ ਲਾਉਣ ਵਾਸਤੇ ਆਇਆ ਪਰ ਮਨ ਵਿੱਚ ਖੋਟ ਹੋਣ ਕਰਕੇ ਚੜ੍ਹਾ ਕੇ ਚਲਾ ਗਿਆ, ਉਤਾਰੀ ਥੋੜ੍ਹੀ ਮੈਲ। ਅਸੀਂ ਬਾਣੀ ਪੜ੍ਹੀਏ, ਬਾਣੀ ਨੂੰ ਸਮਝੀਏ, ਪਰ ਗੁਰੂ ਦੀ ਮੱਤ ਲੈ ਕੇ, ਆਪਣੀ ਮੱਤ ਲੈ ਕੇ ਨਹੀਂ, ਆਪਣੀ ਮੱਤ ਛੱਡ ਕੇ, ਫਿਰ ਸਾਨੂੰ ਪਤਾ ਲੱਗੇਗਾ ਗੁਰਬਾਣੀ ਵਿੱਚ ਕਿੰਨੀ ਬਖਸ਼ਿਸ਼ ਹੈ, ਕਿੰਨੀ ਪਾਵਰ ਹੈ, ਕਿੰਨੀ ਰਹਿਮਤ ਵਰਤਦੀ ਹੈ। ਪਰ ਮੱਤ ਗੁਰੂ ਦੀ ਚਾਹੀਦੀ ਹੈ। ਤਾਂ ਮਹਾਰਾਜ ਜੀ ਸਮਝਾਉਂਦੇ ਆ, ਕਹਿੰਦੇ ਨਦਰੀ ਇਹ ਮਨ ਵਸ ਆਵੈ, ਨਦਰੀ ਮਨ ਨਿਰਮਲ ਹੋਏ। ਨਦਰੀ ਉਹਦੀ ਮਿਹਰ ਦੀ ਨਜ਼ਰ ਨਾਲ ਮਨ, ਕਈ ਕਹਿੰਦੇ ਜੀ ਅਸੀਂ ਬੜਾ ਪਾਠ ਕੀਤਾ, ਬੜਾ ਪਾਠ ਕੀਤਾ, ਮਨ ਨਹੀਂ ਵਸ ਆਉਂਦਾ, ਅਸੀਂ ਬੜੇ ਔਖੇ ਹਾਂ। ਪਰ ਸਾਹਿਬ ਕਹਿੰਦੇ ਤੂੰ ਪਾਠ ਕਰਦੇ ਕਰਦੇ ਸਤਿਗੁਰੂ ਦੀ ਨਦਰ ਵੀ ਤਾਂ ਲੈਣੀ ਸੀ, ਉਹਦੀ ਕਿਰਪਾ ਦਾ ਪਾਤਰ ਵੀ ਤਾਂ ਬਣਨਾ ਸੀ, ਫਿਰ ਮਨ ਵਸ ਆ ਜਾਣਾ ਸੀ। ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ। ਮਨ ਵਸ 'ਚ ਕਿਉਂ ਨਹੀਂ ਆਉਂਦਾ? ਗੁਰੂ ਦੀ ਕਿਰਪਾ ਤੇ ਲਈਏ, ਮਨ ਵਸ ਵਿੱਚ ਆਏਗਾ। ਸਤਿਗੁਰੂ ਸਾਡੇ ਜਿਹੜੇ ਉਹ ਮਨ ਵਸ ਵਿੱਚ ਹੀ ਕਰਾਉਣ ਲਈ ਸਾਨੂੰ ਸਿੱਖਿਆ ਦੇ ਰਹੇ ਹਨ ਵੀ ਮਨ ਵਸ ਆ ਜਾਏ, ਕਾਬੂ ਆ ਜਾਏ। ਮਨ ਚੰਚਲ ਹੈ,
ਇਸ ਮਨ ਨੂੰ ਵਸ ਕਰਨ ਲਈ ਤਾਂ ਰੋਜ਼ ਆਪਣੇ ਮਨ ਨੂੰ ਸਮਝਾਉਣਾ ਸੀ, ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਇਹ ਗੁਰੂ ਦੀ ਮਤ ਲੈ ਕੇ ਰੋਜ਼ ਮਨ ਨੂੰ ਸਮਝਾਉਣਾ ਸੀ, ਮਨ ਵਸ 'ਚ ਆ ਜਾਣਾ ਸੀ। ਪਰ ਜਦੋਂ ਇਹ ਅਸੀਂ ਪੌੜੀ ਦਾ ਪਾਠ ਕੀਤਾ ਉਦੋਂ ਧਿਆਨ ਤੇ ਹੋਰ ਪਾਸੇ ਸੀ, ਉਦੋਂ ਤੇ ਸਪੀਡ ਇੰਨੀ ਜ਼ਿਆਦਾ ਸੀ ਪਤਾ ਹੀ ਨਹੀਂ ਲੱਗਾ ਇਹ ਪੌੜੀ ਪਾਠ ਕਦੋਂ ਕਰ ਗਿਆ, ਇਹ ਮਨ ਚੰਚਲਾ ਚਤੁਰਾਈ ਕਿਨੇ ਪਤਾ ਹੀ ਨਹੀਂ ਲੱਗਾ, ਇਹ ਪੌੜੀ ਲੰਘ ਕਦੋਂ ਗਈ ਤੇ ਸਮਝਾਉਣਾ ਕਦੋਂ ਸੀ ਮਨ ਨੂੰ। ਇਸ ਵਾਸਤੇ ਇਹ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਮਹਾਰਾਜ ਕਹਿੰਦੇ ਆ ਵੀ ਮਨ ਵਸ ਵਿੱਚ ਆਏਗਾ ਜਦੋਂ ਸਤਿਗੁਰੂ ਦੀ ਨਜ਼ਰ ਹੋਏਗੀ, ਉਸ ਮਾਲਕ ਦੀ ਨਜ਼ਰ ਨਾਲ ਸਤਿਗੁਰੂ ਮਿਲਣਾ, ਸਤਿਗੁਰੂ ਦੀ ਨਜ਼ਰ ਦੇ ਨਾਲ ਮਨ ਵਸ ਵਿੱਚ ਆਉਣਾ ਹੈ। ਔਰ ਜਦੋਂ ਮਨ ਵਸ ਆਏਗਾ ਫਿਰ ਮਨ ਨਿਰਮਲ ਹੋਏ, ਫਿਰ ਇਹ ਨਿਰਮਲ ਇਹ ਮਲ ਤੋਂ ਰਹਿਤ ਹੋ ਜਾਏਗਾ, ਪਵਿੱਤਰ ਹੋ ਜਾਏਗਾ ਮਨ, ਇਹ ਸ਼ੁੱਧ ਹੋ ਜਾਏਗਾ, ਇਹਦੇ ਵਿੱਚੋਂ ਸਾਰੀ ਵਿਕਾਰਾਂ ਦੀ ਮਲ ਉਤਰ ਜਾਏਗੀ। ਕੱਲ ਸ਼ਬਦ ਆਪ ਜੀ ਨੇ ਸੁਣਿਆ ਸੀ ਨਾ, ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੈ ਮਨ ਹੱਛਾ ਨਾ ਹੋਏ। ਤੇ ਅੱਜ ਗੁਰੂ ਸਾਹਿਬ ਕਹਿੰਦੇ ਮਨ ਹੱਛਾ ਹੋ ਜਾਏਗਾ ਪਰ ਜਦੋਂ ਸਤਿਗੁਰੂ ਦੀ ਨਜ਼ਰ ਹੋਏਗੀ ਤਾਂ। ਇਸ ਲਈ ਮੇਰੇ ਮਨ ਚੇਤ ਸੱਚਾ ਸੋਏ, ਮਨ ਤੂੰ ਚੇਤੇ ਕਰ ਤੇ ਸਤਿਗੁਰੂ ਦੀ ਦੱਸੀ ਸੇਵਾ ਨੂੰ ਕਮਾ, ਮਨ ਵਸ ਵਿੱਚ ਵੀ ਆਵੇਗਾ ਤੇ ਔਰ ਮਨ ਜਿਹੜਾ

ਹੁਣ ਪੁੱਛਿਆ ਵੀ ਮਨ ਵਸ ਚ ਕਿੱਦਾਂ ਆਏਗਾ? ਕਹਿਣਾ ਬੜਾ ਸੌਖਾ, ਇੱਥੇ ਤੇ ਵੱਡੇ ਵੱਡੇ ਸਿੱਧ ਜੋਗੀਆਂ ਨੇ ਆਪਣੇ ਮਨ ਵਸ ਚ ਨਹੀਂ ਕੀਤੇ, ਉਹਨਾਂ ਦੇ ਮਨ ਨਹੀਂ ਵਸ ਆਇਆ। ਸਮਾਧੀਆਂ ਲਾਉਣ ਵਾਲਿਆਂ ਦੇ ਮਨ ਵਸ ਨਹੀਂ ਆਇਆ। ਸੰਨਿਆਸੀ ਜਿਨ੍ਹਾਂ ਨੇ ਆਪਣਾ ਸੰਸਾਰ ਪਰਿਵਾਰ ਛੱਡ ਦਿੱਤਾ, ਜੰਗਲਾਂ 'ਚ ਜਾ ਕੇ ਬੈਠੇ, ਉਹ ਨਹੀਂ ਮਨ ਵਸ 'ਚ ਕਰ ਸਕੇ। ਅਤੇ ਭੂਤੀਆਂ ਲਾਉਣ ਵਾਲੇ ਵੀ ਮਨ ਵਸ 'ਚ ਨਹੀਂ ਕਰ ਸਕੇ। ਮਨ ਵਸ 'ਚ ਕਿੱਦਾਂ ਆਏਗਾ? ਮਹਾਰਾਜ ਕਹਿੰਦੇ ਜਦੋਂ ਸਤਿਗੁਰੂ ਜਿਹੜਾ ਤੈਨੂੰ ਸ਼ਬਦ ਦੇਣਗੇ ਨਾ, ਉਹ ਸ਼ਬਦ ਦੀ ਚੋਟ ਤੇਰੇ ਮਨ 'ਤੇ ਲੱਗੇਗੀ, ਉਦੋਂ ਤੇਰਾ ਮਨ ਵਿਕਾਰਾਂ ਵਾਲੇ ਪਾਸਿਓਂ ਮਰ ਜਾਏਗਾ। ਇਹ ਮਰ ਕੇ ਜੀਵੇਗਾ, ਫਿਰ ਵਸ 'ਚ ਆਉਣਾ। ਜਿੰਨਾ ਚਿਰ ਇਹ ਮਰ ਕੇ ਜੀਵੇਗਾ ਨਹੀਂ, ਉਨਾ ਚਿਰ ਵਸ ਨਹੀਂ ਆਉਣਾ। ਇਹਨੂੰ ਮਰਨਾ ਪੈਣਾ, ਇਹਨੂੰ ਮਰਨਾ ਪਏਗਾ, ਇਹਨੂੰ ਆਪਣਾ ਆਪਾ ਮਾਰਨਾ ਪਏਗਾ, ਫਿਰ ਇਹ ਵਸ 'ਚ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਮਨ ਮਰ ਕੇ ਜੀਵੇਗਾ ਤਾਂ ਗੱਲ ਬਣਨੀ ਹੈ, ਜਾਂ ਕਹਿ ਲਓ ਕਿ ਮਨ ਮਰੇਗਾ ਤੇ ਜ਼ਮੀਰ ਜਾਗੇਗੀ। ਜੇ ਮਨ ਜਾਗਦਾ ਤੇ ਜ਼ਮੀਰ ਮਰੀ ਹੋਈ ਹੈ, ਮਨ ਨੂੰ ਮਰਨਾ ਪੈਣਾ। ਤਾਂ ਸਾਹਿਬ ਜੀ ਫਿਰ ਸਮਝਾਉਂਦੇ ਆ ਵੀ ਨਦਰੀ ਮਰ ਕੇ ਜੀਵੀ ਹੈ, ਉਹਦੀ ਨਦਰ ਵਿੱਚ ਮਨ ਨੂੰ, ਮਨ ਵਿੱਚੋਂ ਦੀ ਵਿਕਾਰਾਂ ਨੂੰ ਮਾਰ ਕੇ ਜੀਵਣਾ ਪਏਗਾ। ਜਿਹੜੇ ਉਹਦੀ ਨਦਰ ਵਿੱਚ ਉਹਦੀ ਬਖਸ਼ਿਸ਼ ਦੇ ਰਾਹੀਂ ਮਨ ਨੂੰ ਮਾਰ ਕੇ ਜਿਉਂਦੇ ਨੇ, ਉਹਨਾਂ ਉੱਤੇ ਫਿਰ ਐਸੀ ਬਖਸ਼ਿਸ਼ ਹੋ ਜਾਂਦੀ ਹੈ ਸ਼ਬਦ ਦੀ, ਉਹਨਾਂ ਦਾ ਮਨ ਵਸ ਵਿੱਚ ਆ ਜਾਂਦਾ ਹੈ। ਨਦਰੀ ਮਰ ਕੈ ਜੀਵੀ ਹੈ, ਨਦਰੀ ਸ਼ਬਦ ਵਸੈ ਮਨ ਆਏ, ਉਹਦੀ ਸਤਿਗੁਰੂ ਦੀ ਨਜ਼ਰ ਵਿੱਚ ਹੀ ਮਨ ਨੇ ਮਰ ਕੇ ਜਿਉਣਾ ਹੈ। ਸਤਿਗੁਰੂ ਦੀ ਨਜ਼ਰ ਵਿੱਚ ਹੀ ਸ਼ਬਦ ਦੇ ਰਾਹੀਂ ਮਨ ਵਸ

ਜਿਨ੍ਹਾਂ ਉੱਤੇ ਨਜ਼ਰ ਹੋਵੇ ਉਹ ਫਿਰ ਉਸ ਮਾਲਕ ਦੇ ਹੁਕਮ ਨੂੰ ਬੁੱਝ ਲੈਂਦੇ ਨੇ। ਜਿਹੜੇ ਮਾਲਕ ਦੇ ਹੁਕਮ ਨੂੰ ਬੁੱਝ ਲੈਂਦੇ ਆ ਫਿਰ ਉਹਨਾਂ ਅੰਦਰ ਹਉਮੈ ਅਹੰਕਾਰ ਨਹੀਂ ਰਹਿ ਜਾਂਦਾ। ਅਸੀਂ ਸਤਿਗੁਰੂ ਮਹਾਰਾਜ ਕੋਲ ਕਿਉਂ ਆਏ ਹਾਂ, ਬੜੀ ਵਾਰ ਇਹ ਤੁਹਾਡੇ ਨਾਲ ਸਾਂਝ ਪਾਈ ਹੈ। ਬਾਕੀ ਸਭ ਕੁਝ ਪਤਾ ਹੈ, ਬੱਚਾ ਸਕੂਲ ਕਿਉਂ ਜਾ ਰਿਹਾ ਪਤਾ ਹੈ, ਅਸੀਂ ਆਪਣੀ ਦੁਕਾਨ 'ਤੇ ਰੋਜ਼ ਜਾ ਰਹੇ ਕਿਉਂ ਜਾ ਰਹੇ ਹਾਂ ਪਤਾ ਹੈ, ਆਫਿਸ 'ਚ ਜਾ ਰਹੇ ਹਾਂ, ਨੌਕਰੀ ਵਾਲੇ ਨੌਕਰੀ 'ਤੇ ਜਾ ਰਹੇ ਨੇ, ਦਿਹਾੜੀ ਵਾਲੇ ਦਿਹਾੜੀ 'ਤੇ ਜਾ ਰਹੇ ਨੇ, ਵਪਾਰੀ ਵਪਾਰ ਕਰਨ ਜਾ ਰਹੇ ਨੇ, ਅਸੀਂ ਕੋਰਟ ਕਚਹਿਰੀ ਜਾ ਰਹੇ ਹਾਂ, ਹੋਸਪਿਟਲ ਜਾ ਰਹੇ, ਸਭ ਪਤਾ ਵੀ ਕਿਉਂ ਜਾ ਰਹੇ ਹਾਂ। ਕੋਈ ਪੁੱਛੇ ਨਾ ਵੀ ਹੋਸਪਿਟਲ ਕਿਉਂ ਆਇਆ, ਅਤੇ ਉਹ ਦੱਸ ਦੇਗਾ ਵੀ ਇਸ ਕਾਰਨ ਲਈ ਆਇਆ, ਕੋਰਟ ਕਚਹਿਰੀ ਕਿਸ ਵਾਸਤੇ ਆਇਆ, ਆਹ ਕੰਮ ਸੀ। ਬੱਚਾ ਸਕੂਲ ਕਾਹਦੇ ਵਾਸਤੇ ਜਾਂਦਾ ਪਤਾ ਹੈ, ਸਭ ਪਤਾ ਹੈ, ਬਸ ਇਹ ਨਹੀਂ ਪਤਾ ਵੀ ਸਤਿਗੁਰੂ ਕੋਲ ਕਿਉਂ ਆਏ ਹਾਂ, ਸਤਿਗੁਰੂ ਕੋਲ ਕੀ ਕਰਨ ਵਾਸਤੇ ਆਏ ਹਾਂ। ਜੇ ਪਤਾ ਹੋਵੇ ਫਿਰ ਤਾਂ ਸਮਝਣ ਸਮਝਾਉਣ ਦੀ ਗੱਲ ਹੀ ਖਤਮ ਹੋ ਗਈ, ਫਿਰ ਸਮਝਾਉਣ, ਫਿਰ ਇਹ ਕਥਾ ਕੀਰਤਨ ਦੀ ਲੋੜ ਹੈ? ਆਪ ਜੀ ਨੇ ਜਵਾਬ ਦੇਣਾ ਕਿ ਜੇ ਪਤਾ ਹੋਵੇ ਵੀ ਮੈਂ ਗੁਰਦੁਆਰਾ ਸਾਹਿਬ ਕਿਉਂ ਆਇਆ, ਫਿਰ ਤਾਂ ਲੋੜ ਹੀ ਨਹੀਂ ਕਥਾ ਕੀਰਤਨ ਦੀ। ਇਹਦਾ ਮਤਲਬ ਨਹੀਂ ਸਮਝ ਹੈ, ਇਸ ਲਈ ਲੋੜ ਹੈ ਕਿ ਪਤਾ ਲੱਗੇ ਸਾਨੂੰ ਵੀ ਅਸੀਂ ਗੁਰੂ ਦੁਆਰਾ ਸਾਹਿਬ ਕਿਉਂ ਆਏ ਹਾਂ, ਅਸੀਂ ਬਾਣੀ ਕਿਉਂ ਪੜ੍ਹਨੀ ਹੈ, ਅਸੀਂ ਨਿਤਨੇਮ ਕਿਉਂ ਕਰਨਾ ਹੈ। ਸਤਿਗੁਰੂ ਮਹਾਰਾਜ ਦੀ ਨਦਰ ਹੋਏਗੀ ਤਾਂ ਉਹਦੇ ਹੁਕਮ ਨੂੰ ਬੁੱਝਿਆ ਜਾਣਾ, ਜੇ ਉਹਦੀ ਨਦਰ ਨਾ ਹੋਈ ਤਾਂ ਉਹਦਾ ਹੁਕਮ ਨਹੀਂ ਸਮਝ 'ਚ ਆਏਗਾ, ਫਿਰ ਤਾਂ ਆਪਣਾ ਹੀ ਹੁਕਮ ਚਲਾਵਾਂਗੇ ਆਪਾਂ। ਨਾਨਕ ਹੁਕਮ ਜੇ ਬੁੱਝੈ ਤਾਂ ਹੋਮੈ ਕਹੇ ਨਾ ਕੋਏ। ਜਦੋਂ ਗੁਰੂ ਮਹਾਰਾਜ ਦੀ ਨਜ਼ਰ ਵਿੱਚ ਉਹਦੇ ਹੁਕਮ ਦੀ ਸਮਝ ਆ ਗਈ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਮੈਂ ਭਰਮ ਵਿੱਚ ਦੁਨੀਆਂ ਉੱਤੇ ਆਪਣਾ ਹੁਕਮ ਚਲਾ ਰਿਹਾ ਪਰ ਸਭ ਤੋਂ ਵੱਡਾ ਹੁਕਮਰਾਨ ਤਾਂ ਉਹ ਪਰਮੇਸ਼ਵਰ ਹੈ, ਉਹਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ, ਉਹਦੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲਣਾ। ਫਿਰ ਉੱਥੇ ਹੋਮੇ ਦੀ ਬੋਲੀ ਬੋਲਾਂਗੇ? ਨਹੀਂ ਬੋਲ ਸਕਦੇ। ਜਿੱਥੇ ਪਤਾ ਹੋਵੇ ਨਾ ਵੀ ਇਹ ਮੇਰਾ ਹੁਕਮਰਾਨ ਮੇਰੇ ਕੋਲ ਮੇਰੇ ਤੋਂ ਵੱਡਾ, ਉੱਥੇ ਹੁਕਮ ਥੋੜ੍ਹੀ ਚਲਾਉਂਦੇ ਹਾਂ, ਉੱਥੇ ਬੇਨਤੀ ਕਰਦੇ ਹਾਂ। ਅਤੇ ਜਿੱਥੇ ਪਤਾ ਹੋਵੇ ਵੀ ਇਹ ਮੇਰੇ ਤੋਂ ਨੀਵਾਂ ਹੈ, ਮੈਂ ਇਹਦਾ ਮਾਲਕ ਹਾਂ, ਉੱਥੇ ਹੁਕਮ ਚਲਾਉਂਦੇ ਹਾਂ। ਇਸ ਲਈ ਮਹਾਰਾਜ ਕਹਿੰਦੇ ਸਤਿਗੁਰੂ ਦੀ ਨਦਰ ਜਦੋਂ ਹੋਵੇਗੀ ਨਾ, ਨਦਰੀ ਹੁਕਮ ਬੁੱਝੀ ਹੈ, ਉਹਦਾ ਹੁਕਮ ਤੁਸੀਂ ਬੁੱਝ ਲਓਗੇ, ਸਮਝ ਲਓਗੇ, ਫਿਰ ਹੁਕਮੇ ਰਹੇ ਸਮਾਏ, ਫਿਰ ਉਹਦੇ ਹੁਕਮ ਵਿੱਚ ਹੀ ਸਮਾ ਜਾਓਗੇ, ਫਿਰ ਹੋਮੇ ਦੀ ਬੋਲੀ ਨਹੀਂ ਬੋਲੋਗੇ, ਫਿਰ ਆਪਣੀ ਮਨ ਮਰਜ਼ੀ ਨਹੀਂ ਹੋਏਗੀ, ਫਿਰ ਤੇ ਅਰਦਾਸ ਇੱਕੋ ਹੀ ਹੋਏਗੀ ਵੀ ਵਾਹਿਗੁਰੂ ਜਿਉਂ ਜਿਉਂ ਤੇਰਾ ਹੁਕਮ ਤਿਵੈ ਤਿਉਂ ਹੋਵਣਾ, ਜੈ ਜੈ ਰੱਖੇ ਆਪ ਤੈ ਜਾਈ ਖੜੋਵਣਾ। ਫਿਰ ਤੇ ਅਰਦਾਸ ਹੀ ਹੋਏਗੀ ਕਿ ਵਾਹਿਗੁਰੂ ਜੀ ਮੈਨੂੰ ਤੇਰੇ ਹੁਕਮ ਦੀ ਸਮਝ ਆ ਗਈ, ਹੁਣ ਭਾਵੇਂ ਦੁੱਖ ਦੇ ਸੁੱਖ ਦੇ ਚੱਲਣਾ ਮੈਂ ਤੇਰੀ ਰਜ਼ਾ ਦੇ ਵਿੱਚ ਹੀ ਹੈ, ਚੱਲਣਾ ਮੈਂ ਤੇਰੇ ਹੁਕਮ ਦੇ ਵਿੱਚ ਹੀ ਹੈ। ਕਬੀਰ ਸਾਹਿਬ ਨੇ ਤਾਂ ਹੱਦ ਹੀ ਕਰ ਦਿੱਤੀ। ਕਬੀਰ ਸਾਹਿਬ ਕਹਿੰਦੇ ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਉ ਗਲੇ ਹਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਸਮਝ ਆ ਗਈ ਉਹਦੇ ਹੁਕਮ ਦੀ, ਤੇ ਜਦੋਂ ਸਮਝ ਆਈ ਤੇ ਕਿੰਨੀ ਵੱਡੀ ਗੱਲ ਕਬੀਰ ਸਾਹਿਬ ਨੇ ਕਹਿ ਦਿੱਤੀ, ਕਹਿੰਦੇ ਮੈਂ ਉਹਦੇ ਘਰ ਦਾ ਕੂਕਰ ਹਾਂ, ਉਹਨੇ ਆਪਣੇ ਹੁਕਮ ਦਾ ਪਟਾ ਮੇਰੇ ਗਲ 'ਚ ਪਾਇਆ, ਡੋਰ ਉਹਦੇ ਹੱਥ ਵਿੱਚ ਹੈ, ਜਿੱਧਰ ਖਿੱਚਣਾ ਉਹਨੇ ਖਿੱਚਣਾ ਅਤੇ ਮੈਂ ਉਸੇ ਪਾਸੇ ਤੁਰਨਾ, ਮੈਂ ਆਪਣੀ ਮਰਜ਼ੀ ਨਹੀਂ ਕਰਨੀ। ਤਾਂ ਮਹਾਰਾਜ ਕਹਿੰਦੇ ਮੇਰੇ ਮਨ ਚੇਤ ਸੱਚਾ ਸੋਏ, ਤੂੰ ਚੇਤੇ ਤਾਂ ਕਰ ਉਹਨੂੰ, ਸਤਿਗੁਰੂ ਦੀ ਨਦਰ ਹੋਏਗੀ ਫਿਰ ਨਦਰੀ ਹੁਕਮ ਬੁੱਝੀਏ, ਤੂੰ ਉਹਦੇ ਹੁਕਮ ਨੂੰ ਬੁੱਝ ਲਏਗਾ, ਹੁਕਮੇ ਰਹੇ ਸਮਾਏ, ਤੂੰ ਉਹਦੇ ਹੁਕਮ ਵਿੱਚ ਫਿਰ ਸਮਾ ਜਾਏਗਾ, ਲੀਨ ਹੋ ਜਾਏਗਾ। ਗੁਰੂ ਅਰਜਨ ਦੇਵ ਮਹਾਰਾਜ ਤੱਤੀ ਤਵੀ 'ਤੇ ਬੈਠੇ ਨੇ, ਉਹਦੇ ਹੁਕਮ 'ਚ ਹੀ ਬੈਠੇ ਹੋਏ ਆ, ਉਹਦੇ ਹੁਕਮ ਵਿੱਚ। ਤੇਰਾ ਕੀ ਆ, ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੈ, ਅਤੇ ਜਿਹੜੇ ਚਾਰੇ ਪਾਸੇ ਨੇ ਉਹ ਹੁਕਮ ਤੋਂ ਬਾਹਰ ਹੀ ਨੇ, ਉਹ ਆਪਣੀ ਮਨ ਮਰਜ਼ੀਆਂ ਕਰ ਰਹੇ ਆ।
ਕੋਈ ਅੱਗ ਬਾਲ ਰਿਹਾ, ਕੋਈ ਤਵੀ ਗਰਮ ਕਰ ਰਿਹਾ, ਕੋਈ ਪਾਣੀ ਗਰਮ ਕਰ ਰਿਹਾ, ਕੋਈ ਰੇਤ ਸਾੜ ਰਿਹਾ, ਉਹ ਆਪਣੀ ਆਪਣੀ ਮਰਜ਼ੀਆਂ ਕਰ ਰਹੇ ਨੇ। ਪਰ ਜੇ ਕੋਈ ਹੁਕਮ ਦੇ ਵਿੱਚ ਬੈਠਾ ਹੋਇਆ ਤੇ ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਦੇ ਜੰਗਲ ਵਿੱਚ ਨੇ ਤੇ ਚਾਰੇ ਪਾਸੇ ਜਿਹੜੇ ਹੁਕਮ ਚਲਾਉਣ ਵਾਲੇ ਉਹ ਰੌਲਾ ਪਾਉਂਦੇ ਫਿਰਦੇ ਆ, ਕਦੀ ਕਿਤੇ ਕਦੀ ਕਿਤੇ, ਉਹਨਾਂ ਨੂੰ ਨੀਂਦ ਨਹੀਂ ਆ ਰਹੀ। ਜਿਹੜੇ ਚਾਰੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਪਹੁੰਚਣਾ ਚਾਹੁੰਦੇ ਆ ਉਹਨਾਂ ਨੂੰ ਨੀਂਦ ਨਹੀਂ ਆ ਰਹੀ ਤੇ ਗੁਰੂ ਗੋਬਿੰਦ ਸਿੰਘ ਜੀ ਆਰਾਮ ਨਾਲ ਸੁੱਤੇ ਪਏ ਆ। ਉਹ ਆਰਾਮ ਨਾਲ ਸੁੱਤੇ ਪਏ ਖਿਆਲਾਂ ਦੇ ਵਿੱਚ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਜਿਹੜਾ ਉਹਦੇ ਹੁਕਮ ਵਿੱਚ ਤੁਰ ਪਿਆ। ਇਸ ਲਈ ਮਹਾਰਾਜ ਕਹਿੰਦੇ ਮਨ ਤੂੰ ਚੇਤੇ ਕਰ, ਆਪੇ ਹੀ ਅੱਗੇ ਨਜ਼ਰ ਹੋਏਗੀ, ਕਿਰਪਾ ਹੋਏਗੀ, ਬਖਸ਼ਿਸ਼, ਪਰ ਤੂੰ ਚੇਤੇ ਕਰਨਾ ਸ਼ੁਰੂ ਤਾਂ ਕਰ। ਪਹਿਲਾ ਕਦਮ ਤਾਂ ਤੈਨੂੰ ਹੀ ਅੱਗੇ ਵਧਾਉਣਾ ਪੈਣਾ, ਬਾਕੀ ਕਦਮ ਵਾਹਿਗੁਰੂ ਨੇ ਆਪੇ ਹੀ ਤੇਰੇ 'ਤੇ ਕਿਰਪਾ ਕਰ ਦੇਣੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ, ਜਾਏ ਚੱਲ ਸਤਿਗੁਰ ਕੋਟ ਪੈਂਡਾ, ਆਗੈ ਹੋਏ ਲੇਤ। ਪਰ ਇੱਕ ਕਦਮ 'ਤੇ ਤੈਨੂੰ ਹੀ ਅੱਗੇ ਵਧਾਉਣਾ ਪੈਣਾ ਨਾ। ਫਿਰ ਉਹਦੀ ਨਜ਼ਰ ਨਾਲ ਤੂੰ ਹੁਕਮ ਨੂੰ ਬੁੱਝ ਕੇ ਉਹਦੇ ਹੁਕਮ ਵਿੱਚ ਹੀ ਸਮਾ ਜਾਏਗਾ, ਭਾਵ ਫਿਰ ਤੂੰ ਉਹਦੇ ਹੁਕਮ

ਇਹ ਜਿਹੜੀ ਜਿਹਬਾ ਹੈ, ਇਹ ਜਿਹੜੀ ਰਸ ਲੈਣ ਵਾਲੀ ਰਸਨਾ ਹੈ, ਇਹ ਹਰੀ ਦੇ ਨਾਮ ਦਾ ਰਸ ਨਹੀਂ ਨਾ ਚੱਕਦੀ ਤੇ ਇਹ ਸੜ ਜਾਵੇ, ਕੀ ਕਰਨਾ ਇਹ ਜੀਭ ਨੂੰ? ਫਿਰ ਉੱਥੇ ਹੀ ਆ ਜਾਣੀ ਆ ਗੱਲ, ਆਨੰਦ ਸਾਹਿਬ ਜੀ ਦਾ ਸੰਪੂਰਨ ਪਾਠ ਨਿਤਨੇਮ ਵਿੱਚ ਹਰ ਗੁਰੂ ਕਾ ਸਿੱਖ ਕਰਦਾ ਹੈ। ਨਿਤਨੇਮ ਤਾਂ ਹੀ ਪੂਰਾ ਹੋਏਗਾ ਨਾ ਜੇ ਅਸੀਂ ਆਨੰਦ ਸਾਹਿਬ ਦਾ ਪਾਠ ਸੰਪੂਰਨ ਕਰਾਂਗੇ। ਅਤੇ ਜੇ ਸੰਪੂਰਨ ਪਾਠ ਕਰਦੇ ਹਾਂ ਤਾਂ ਅੱਜ ਝਾਤੀ ਮਾਰਿਓ ਵੀ ਮੈਂ ਰੋਜ਼ ਆਪਣੀ ਰਸਨਾ ਨੂੰ ਸਮਝਾ ਕੇ ਫਿਰ ਅੱਗੇ ਜਾਂਦਾ ਜਾਂ ਪੜ੍ਹ ਜਾਂਦਾ ਤਾਂ ਪਤਾ ਹੀ ਨਹੀਂ ਲੱਗਦਾ ਰਸਨਾ ਨੂੰ ਸਮਝਾਉਣਾ ਸੀ, ਕਿਉਂਕਿ ਉਸ ਵੇਲੇ ਸਪੀਡ ਹੀ ਇੰਨੀ ਜ਼ਿਆਦਾ ਹੁੰਦੀ ਹੈ ਪੜ੍ਹਨ ਦੀ। ਇਹ ਰਸਨਾ ਇੱਥੇ ਰੁਕ ਜਾਣਾ ਸੀ, 2 ਮਿੰਟ ਵੱਧ ਲਾ ਲੈਣੇ ਸੀ ਉੱਥੇ, ਜ਼ੋਰ ਦੇਣਾ ਸੀ ਉੱਥੇ, ਤਾਂ ਕਿ ਪਤਾ ਤਾਂ ਲੱਗੇ ਸਾਰੀ ਦਿਹਾੜੀ ਇਹਨੇ ਰਸ ਕਿਹੜਾ ਲੈਣਾ, ਇਹਨੇ ਕਿਹੜਾ ਸਵਾਦ ਲੈਣਾ, ਪਰ ਪਤਾ ਹੀ ਨਹੀਂ ਲੱਗਾ ਕਿਉਂਕਿ ਪੜ ਪੜ ਗੱਡੀ ਲੱਦੀ ਹੈ। ਅਸੀਂ ਸਪੀਡ, ਅਸੀਂ ਦੌੜ ਨਹੀਂ ਲਾਉਣੀ ਪਾਠ ਕਰਨ ਨਿਤਨੇਮ ਕਰਨ ਦੀ, ਦੌੜ ਨਹੀਂ ਲਾਉਣੀ ਵੀ ਉਹਦੇ ਤੋਂ ਅੱਗੇ ਲੰਘਣਾ, ਉਹਦੇ ਤੋਂ ਅੱਗੇ ਲੰਘਣਾ, ਫਿਰ ਤੇ ਦੌੜ ਹੀ ਲਾਉਂਦੇ ਰਹਿ ਜਾਂਗੇ, ਪਹੁੰਚਾਂਗੇ ਕਿਤੇ ਨਹੀਂ। ਆਪਣਾ ਜਿੰਨਾ ਹੋ ਸਕਦਾ ਆਪਣੇ ਇਹ ਨੇਤਰੋ ਮੇਰਿਓ ਜ਼ੋਰ ਦਿਓ, ਜਦੋਂ ਇੱਥੇ ਨਿਤਨੇਮ ਕਰਦੇ ਹਾਂ ਇੱਥੇ ਜ਼ੋਰ ਦਿਓ ਆਪਣੇ ਨੇਤਰਾਂ ਨੂੰ, ਤਾਂ ਕਿ ਸਾਰਾ ਦਿਨ ਪਤਾ ਲੱਗੇ। ਇਹ ਸਰਵਣੋ ਮੇਰਿਓ, ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ। ਤੇ ਮਹਾਰਾਜ ਕਹਿੰਦੇ ਸੜ ਜਾਏ ਇਹੋ ਜਿਹੀ ਰਸਨਾ, ਕੀ ਕਰਨਾ ਇਹੋ ਜਿਹੀ ਰਸਨਾ ਨੂੰ ਜਿਹੜੇ ਨਾਮ ਦਾ ਰਸ ਨਹੀਂ ਲੈਂਦੀ, ਹੋਰ ਹੋਰ ਰਸ ਲੈਂਦੀ ਹੈ, ਕੀ ਕਰਨਾ? ਸੜ ਜਾਏ ਇਹ ਰਸਨਾ, ਸਾ ਰਸਨਾ ਜਲ ਜਾਓ। ਤਾਂ ਗੁਰੂ ਮਹਾਰਾਜ ਜੀ ਇੱਥੇ ਸਮਝਾਉਂਦੇ, ਇਹ ਕਿਹਨੇ ਸਮਝਾਉਣਾ? ਆਪਣੇ ਆਪ ਨੂੰ ਅਸੀਂ ਸਮਝਾਉਣਾ ਸ਼ਬਦ ਦੀ ਟੇਕ ਲੈ ਕੇ ਮਨ ਦੇ ਰਾਹੀਂ। ਜਿਨ ਜਿਹਬਾ ਹਰ ਰਸ ਨਾ ਚੱਖਿਓ, ਜਿਸ ਜੀਭਾ ਨੇ ਹਰੀ ਦੇ ਨਾਮ ਦਾ ਰਸ ਨਹੀਂ ਚੱਖਿਆ, ਸਾ ਜਿਹਬਾ ਉਹ ਜੀਭਾ ਜਲ ਜਾਓ, ਉਹ ਸੜ ਜੇ। ਭਾਵ ਕਿਸੇ ਕੰਮ ਦੀ ਨਹੀਂ ਹੈ, ਇਹ ਨਿਕੰਮੀ ਹੈ, ਕਿਸੇ ਕੰਮ ਦੀ ਨਹੀਂ ਹੈ ਜਿਹੜੀ ਹਰੀ ਦੇ ਨਾਮ ਦਾ ਰਸ

ਜਿੰਨੇ ਅੰਨ ਰਸ ਨੇ, ਹੋਰ ਹੋਰ ਰਸ ਸਵਾਦ ਨੇ, ਜਿੰਨੇ ਸਾਡੀ ਜੀਭਾਂ ਨੂੰ ਲੱਗੇ ਹੋਏ ਨੇ, ਇਹ ਸਾਡੇ ਦੁੱਖ ਦਾ ਕਾਰਨ ਹੈ। ਜਿੰਨੇ ਅਸੀਂ ਆਪਣੀ ਜੀਭ ਦੇ ਸਵਾਦ ਬਣਾ ਲਏ ਨਾ, ਅਤੇ ਅੱਜ ਸਵਾਦ ਇਹ ਜੀਭ ਦਾ ਸਵਾਦ ਹੀ ਹੈ। ਤੁਸੀਂ ਦੇਖੋ ਬਾਜ਼ਾਰ ਭਰੇ ਪਏ ਨੇ, ਤੁਸੀਂ ਦੇਖੋ ਮੌਲ ਬਾਜ਼ਾਰ ਗਲੀਆਂ ਭਰੀਆਂ ਪਈਆਂ ਖਾਣ ਵਾਲੀਆਂ ਪਦਾਰਥਾਂ ਦੇ ਨਾਲ। ਇਹ ਵੀ ਰਾਤ ਜ਼ਿਕਰ ਚੱਲਿਆ ਸੀ, ਘਰ ਵਿੱਚ ਜਿੰਨਾ ਮਰਜ਼ੀ ਸਾਫ ਸੁਥਰਾ ਭੋਜਨ ਬਣਾ ਲਓ, ਸਵਾਦ ਨਹੀਂ ਆਉਂਦਾ। ਭਾਵੇਂ ਬਾਹਰ ਜਿੰਨਾ ਮਰਜ਼ੀ ਗੰਦ ਮੰਦ ਮਿਲਾਇਆ ਹੋਵੇ, ਉਹ ਸਵਾਦ ਬੜਾ ਆਉਂਦਾ, ਉਹ ਸਵਾਦ ਬੜਾ ਆਉਂਦਾ। ਘਰ ਵਿੱਚ ਭਾਵੇਂ ਮਾਂ ਨੇ ਪਾਠ ਕਰਕੇ ਭੋਜਨ ਤਿਆਰ ਕੀਤਾ ਹੋਵੇ, ਨਹੀਂ ਸਵਾਦ ਆਉਂਦਾ, ਅਤੇ ਬਾਹਰ ਪਤਾ ਨਹੀਂ ਕੀ ਕੁਛ ਮਿਲਾਉਂਦੇ ਹੋਣਗੇ, ਉਹ ਬੜਾ ਸਵਾਦ ਆਉਂਦਾ। ਫਿਰ ਦੁੱਖ ਤਾਂ ਹੈ, ਕਿਉਂਕਿ ਜਿੱਦਾਂ ਦੇ ਹੱਥਾਂ ਵਿੱਚੋਂ ਅਸੀਂ ਖਾ ਰਹੇ ਹਾਂ, ਉਹ ਹੱਥ ਸੇਵਾ ਵਿੱਚ ਲੱਗਦੇ ਨੇ, ਕਿਉਂਕਿ ਇਤਿਹਾਸ ਚੱਲਿਆ। ਰਾਤ ਫਿਰ ਦੁਹਰਾਉਂਦੇ ਹਾਂ, ਜਿਹੜੇ ਸੁਣਦੇ ਨੇ ਉਹਨਾਂ ਨੂੰ ਪਤਾ ਹੈ ਇਤਿਹਾਸ ਦਾ, ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਜਲ ਛਕਾਓ ਭਾਈ। ਉਸ ਵੇਲੇ ਸਿੰਘ ਆਸ ਪਾਸ ਨਹੀਂ, ਇੱਕ ਨੌਜਵਾਨ ਗੱਭਰੂ ਹੱਥ ਵਿੱਚ ਲੈ ਕੇ ਗੜਵਾ, ਅਤੇ ਮਹਾਰਾਜ ਨੂੰ ਕਹਿੰਦਾ ਲਓ ਛਕ ਲਓ। ਮਹਾਰਾਜ ਕਹਿੰਦੇ ਤੇਰੇ ਹੱਥ ਬੜੇ ਸਾਫ ਸੁਥਰੇ ਨੇ। ਕਹਿੰਦਾ ਅੱਜ ਪਹਿਲੀ ਵਾਰ ਕਿਸੇ ਨੂੰ ਪਾਣੀ ਪਿਆਉਣ ਲੱਗਾ, ਪਹਿਲੀ ਵਾਰ। ਪਤਾ ਨਹੀਂ ਮੇਰੇ ਮਨ 'ਚ ਕੀ ਆਇਆ ਵੀ ਚਲੋ ਤੁਹਾਨੂੰ, ਤੁਸੀਂ ਆਵਾਜ਼ਾਂ ਮਾਰ ਰਹੇ ਹੋ, ਤੁਹਾਨੂੰ ਪਾਣੀ ਦੇ ਦੇਵਾਂ। ਮਹਾਰਾਜ ਨੇ ਡੋਲ ਦਿੱਤਾ, ਕਹਿੰਦੇ ਜਿਹੜੇ ਹੱਥ ਸੇਵਾ ਨਹੀਂ ਨਾ ਕਰਦੇ, ਉਹਨਾਂ ਹੱਥਾਂ ਤੋਂ ਮੈਂ ਪਾਣੀ ਨਹੀਂ ਪੀਣਾ। ਅਤੇ ਅਸੀਂ ਜਿਹੜੇ ਹੱਥਾਂ ਤੋਂ ਖਾ ਰਹੇ ਹਾਂ, ਉਹ ਹੱਥ ਕਿੰਨੇ ਕੁ ਸੇਵਾ 'ਚ ਲੱਗਦੇ ਆ, ਉਹਨਾਂ ਦਾ ਅੰਦਰ ਕਿੰਨਾ ਕੁ ਸਿਮਰਨ ਨਾਲ ਜੁੜਿਆ ਹੁੰਦਾ ਜਿਨ੍ਹਾਂ ਦੇ ਹੱਥਾਂ ਤੋਂ। ਫਿਰ ਜੈਸਾ ਅੰਨ ਵੈਸਾ ਮਨ, ਫਿਰ ਸਾਡੇ ਮਨ ਦੀ ਹਾਲਤ ਕਿੱਦਾਂ ਸੁਧਰੇਗੀ? ਅਸੀਂ ਸੁਧਰਨਾ ਨਹੀਂ ਚਾਹੁੰਦੇ, ਮਨ ਦੀ ਹਾਲਤ ਤਾਂ ਵਿਗੜੀ ਪਈ ਹੈ, ਕੁਝ ਸਾਡੇ ਵਿਕਾਰਾਂ ਕਰਕੇ, ਕੁਝ ਖਾਣ ਵਾਲੇ ਪਦਾਰਥਾਂ ਦੇ ਕਰਕੇ। ਸਤਿਗੁਰੂ ਭਾਈ ਗੁਰਦਾਸ ਜੀ ਨੇ ਕਿਹਾ ਜੇ ਸਿਰ ਵਾਹਿਗੁਰੂ ਅੱਗੇ ਨਹੀਂ ਨਿਭਦਾ, ਧ੍ਰਿਗ ਹੈ ਇਹ, ਕਿਸੇ ਕੰਮ ਦਾ ਨਹੀਂ, ਨਿਕੰਮਾ। ਜੇ ਪੈਰ ਚੱਲ ਕੇ ਸਤਸੰਗ ਵਿੱਚ ਨਹੀਂ ਆਉਂਦੇ ਤੇ ਨਿਕੰਮੇ ਨੇ ਇਹ। ਵਿਣ ਸੇਵਾ ਧ੍ਰਿਗ ਹੱਥ ਪੈਰ ਹੋਰ ਨਹਿਫਲ ਕਰਨੀ। ਭਾਈ ਗੁਰਦਾਸ ਜੀ ਕਹਿੰਦੇ ਆ ਵਿਣ ਸੇਵਾ ਧ੍ਰਿਗ ਹੱਥ ਪੈਰ, ਧ੍ਰਿਗ ਮਤਲਬ ਫਿਟਕਾਰ ਯੋਗ, ਨਿਕੰਮੇ। ਜਿੰਨੇ ਮਰਜ਼ੀ ਤੁਸੀਂ ਕਰਮ ਕਰ ਲਓ, ਨਿਫਲ ਨੇ ਜੇ ਇਹਨਾਂ ਹੱਥਾਂ ਪੈਰਾਂ ਨਾਲ ਸੇਵਾ ਨਹੀਂ ਕਰਦੇ। ਪੈਰਾਂ ਨਾਲ ਸੇਵਾ ਕਿੱਦਾਂ ਹੋਵੇ? ਚਰਨ ਚਲੋ ਮਾਰਗ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਸਤਿਗੁਰੂ ਮਹਾਰਾਜ ਜੀ ਜੀਭ ਨੂੰ ਸਮਝਾਉਂਦੇ, ਕਹਿੰਦੇ ਮਨ ਆਪਣੀ ਜੀਭਾਂ ਨੂੰ ਸਮਝਾ। ਜਿਨ ਜਿਹਬਾ ਹਰ ਰਸ ਨਾ ਚਖਿਓ, ਸਾ ਜਿਹਬਾ ਜਲ ਜਾਓ। ਅੰਨ ਰਸ ਹੋਰ ਰਸ ਸਾਦੇ ਸਵਾਦ ਵਿੱਚ ਲੱਗ ਰਹੀ ਲੱਗੀ ਹੋਈ ਹੈ, ਦੁੱਖ ਪਾਇਆ ਦੂਜੇ ਭਾਏ। ਇਹ ਜਿਹੜਾ ਨਾਮ ਰਸ ਛੱਡ ਕੇ ਦੂਜੇ ਭਾਏ, ਹੋਰ ਹੋਰ ਰਸਾਂ ਦੇ ਵਿੱਚ ਇਹ ਰਸਨਾ ਗਲਤਾਨ ਹੋਈ ਹੈ, ਇਹੀ ਸਭ ਤੋਂ ਵੱਡਾ ਦੁੱਖ ਦਾ ਕਾਰਨ।

ਕਹਿੰਦੇ ਪਰਮਾਤਮਾ ਕਿਸੇ ਨਾਲ ਫਰਕ ਨਹੀਂ ਕਰਦਾ, ਉਹ ਸਾਰੇ ਉਹਦੇ ਵਾਸਤੇ ਇੱਕੋ ਜਿਹੇ ਨੇ। ਫਿਰ ਫਰਕ ਕਿੱਥੇ ਪੈ ਗਿਆ? ਫਰਕ ਮੈਂ ਆਪ ਪਾ ਦਿੱਤਾ, ਮੇਰੀ ਸੋਚ ਨੇ, ਮੇਰੇ ਕਰਮ ਨੇ ਫਰਕ ਪਾ ਦਿੱਤਾ। ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿੱਚ ਤਾਂ ਜਿਹੜੇ ਆ ਉਹ ਕਹਿ ਲਓ ਕਿ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਅਤੇ ਭਾਈ ਲਹਿਣਾ ਜੀ ਇੱਕੋ ਜਿਹੇ ਹੀ ਨੇ। ਗੁਰੂ ਨਾਨਕ ਸਾਹਿਬ ਦੀ ਨਜ਼ਰ ਵਿੱਚ ਤਾਂ ਉਹ ਵੀ ਪੁੱਤਰ ਹੈ, ਉਹ ਵੀ ਪੁੱਤਰ ਹੈ। ਫਰਕ ਕਿਹਨੇ ਪਾ ਦਿੱਤਾ? ਜਦੋਂ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ ਜੀ ਨੇ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ, ਫਰਕ ਪਾ ਤਾ ਨਾ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਮਣੇ ਬਾਬਾ ਦਾਤੂ ਅਤੇ ਬਾਬਾ ਦਾਸੂ ਜੀ, ਫਰਕ ਕਿਹਨੇ ਪਾਇਆ? ਗੁਰੂ ਅਮਰਦਾਸ ਮਹਾਰਾਜ ਦੇ ਰਾਹੀਂ ਉਹ ਵਿੱਚ ਫਰਕ ਕਿਹਨੇ ਪਾਇਆ? ਬਾਬਾ ਦਾਤੂ ਅਤੇ ਬਾਬਾ ਦਾਸੂ ਜੀ ਕਹਿੰਦੇ ਅਸੀਂ ਨਹੀਂ ਤੁਹਾਡਾ ਹੁਕਮ ਮੰਨਣਾ। ਬਾਬਾ ਮੋਹਰੀ ਜੀ ਕਹਿੰਦੇ ਮੈਂ ਹੁਕਮ ਨਹੀਂ ਮੰਨਣਾ। ਫਰਕ ਪੈ ਗਿਆ ਨਾ। ਬਾਬਾ ਮੋਹਨ ਜੀ ਦਾ, ਮੋਹਰੀ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ, ਮੋਹਰੀ ਪੁੱਤ ਸਨਮੁਖ ਹੋਇਆ, ਪਰ ਬਾਬਾ ਮੋਹਨ ਜੀ ਦਾ ਨਾਮ ਨਹੀਂ ਆਉਂਦਾ। ਜਿਹੜਾ ਮੋਹਨ ਨਾਮ ਗੁਰੂ ਗ੍ਰੰਥ ਸਾਹਿਬ 'ਚ ਆਉਂਦਾ ਉਹ ਪਰਮਾਤਮਾ ਵਾਸਤੇ ਆਉਂਦਾ। ਜਦੋਂ ਅਸੀਂ ਰਾਮਕਲੀ ਸੱਦ ਪੜ੍ਹਦੇ ਹਾਂ, ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਹੈ ਪੈਰੀ ਪਾਏ ਜੀਓ, ਕਿਉਂਕਿ ਉਹ ਹੁਕਮ ਮੰਨ ਗਿਆ, ਇੱਕ ਨੇ ਨਹੀਂ ਮੰਨਿਆ। ਫਰਕ ਕਿਹਨੇ ਪਾਇਆ? ਪਰਮਾਤਮਾ ਨੇ ਸਾਰੇ ਜੀਵ ਇੱਕੋ ਜਿਹੇ ਪੈਦਾ ਕੀਤੇ, ਕੋਈ ਆਸਤਕ ਹੋ ਗਿਆ, ਕੋਈ ਨਾਸਤਕ, ਕੋਈ ਗੁਰਮੁਖ ਹੋ ਗਿਆ, ਕੋਈ ਮਨਮੁਖ ਹੋ ਗਿਆ। ਇਹ ਫਰਕ ਤਾਂ ਅਸੀਂ ਪਾਇਆ, ਉਹਨੇ ਥੋੜ੍ਹੀ ਪਾਇਆ। ਉਹਨੇ ਤਾਂ ਧਰਤੀ ਇੱਕ ਬਣਾਈ ਸੀ, ਅਸੀਂ ਧਰਤੀ ਦੇ ਟੁਕੜੇ ਕਰ ਦਿੱਤੇ, ਫਰਕ ਕਿਹਨੇ ਪਾਇਆ? ਪਿਤਾ ਨੇ ਮਿਹਨਤ ਕਰ ਕਰਕੇ ਇੱਕ ਘਰ ਬਣਾਇਆ, ਉਸ ਘਰ ਵਿੱਚ ਦੋ ਪੁੱਤਰਾਂ ਨੇ ਵੰਡੀਆਂ ਪਾਤੀਆਂ, ਫਰਕ ਕਿਹਨੇ ਪਾਇਆ? ਪਿਤਾ ਨੇ ਤਾਂ ਨਹੀਂ ਪਾਇਆ, ਉਹਨੇ ਤਾਂ ਘਰ ਇੱਕੋ ਹੀ ਬਣਾਇਆ ਸੀ, ਪਰ ਉਸ ਘਰ ਵਿੱਚ ਦੋ ਵੰਡੀਆਂ ਪਾਤੀਆਂ ਵੰਡ ਦਿੱਤਾ। ਕਿਉਂ? ਕਿਉਂਕਿ ਫਰਕ ਉਹਨਾਂ ਨੇ ਪਾਇਆ, ਪਿਤਾ ਨੇ ਨਹੀਂ। ਇੱਕ ਪਿਤਾ ਇੱਕ ਸਕੇ ਹਮ ਬਾਰਕ, ਅਸੀਂ ਤਾਂ ਸਾਰੇ ਉਹਦੇ ਹਾਂ, ਉਹ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖਦਾ। ਫਰਕ ਸਾਡੇ ਵੱਲੋਂ ਪੈਂਦਾ। ਅਸੀਂ ਮਨਮੁੱਖ ਹੋ ਗਏ, ਅਸੀਂ ਗੁਰਮੁੱਖ ਹੋ ਗਏ। ਇਸ ਲਈ ਮਹਾਰਾਜ ਕਹਿੰਦੇ ਉਹਦੀ ਨਜ਼ਰ ਸਾਰਿਆਂ 'ਤੇ ਇੱਕ ਬਰਾਬਰ ਹੈ, ਪਰ ਜੇ ਫਰਕ ਕੀਤਾ ਤਾਂ ਅਸੀਂ ਮਨ ਦੇ ਤਲ 'ਤੇ ਆਪ ਹੀ ਫਰਕ ਕੀਤਾ, ਇਸ ਲਈ ਉਹ ਫਰਕ ਫਿਰ ਉਹ ਵੰਡ ਦਿੰਦਾ। ਠੀਕ ਹੈ, ਤੂੰ ਇਸ ਰਸਤੇ ਤੁਰ, ਤੂੰ ਇਸ ਰਸਤੇ ਤੁਰ, ਤੂੰ ਆਹ ਰਸਤੇ ਚੱਲ, ਤੂੰ ਆਹ ਰਸਤੇ ਚੱਲ। ਇਹ ਸਾਡੇ ਕਰਮ 'ਤੇ ਡਿਪੈਂਡ ਕਰਦਾ, ਜਿੱਦਾਂ ਦੇ ਅਸੀਂ ਕਰਮ ਕਰਦੇ ਹਾਂ ਉੱਦਾਂ ਦਾ ਹੀ ਫਿਰ ਇਹ ਫਰਕ ਪੈ

ਸਤਿਗੁਰੂ ਪਾਤਸ਼ਾਹ ਜੀ ਮਿਹਰਾਮਤ ਕਰਨ, ਸਤਿਗੁਰੂ ਜੀ ਨੂੰ ਮਿਲ ਕੇ ਮਨ ਔਰ ਚਿੱਤ ਕਰਕੇ ਅਸੀਂ ਵੀ ਨਾਮ ਧਿਆਈਏ। ਨਾਮ ਨੂੰ ਧਿਆਉਂਦਿਆਂ ਜਿੰਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ।

ਕਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੋ ਤਦ ਵਸ ਕੀਤੇ ਕਾਲ ਕੰਟਕ ਮਾਰਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ।

ਦੋਹਰਾਮ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸਿਖਾਂਦਾ ਮੰਨੀ ਵਾ ਮਤ ਉੱਚੀ ਮਤ ਪਤ ਦਾ ਰਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਮਨਕਾਨਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੇ ਦਾਰ ਸੇਵਾ

ਕਪਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਤੇ ਢਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਸੱਚੇ ਤਖ਼ਤ ਰਚਾਇਆ ਸਤ ਸੰਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਵਰਿੰਦਾਵਣੀ ਮਹੱਲਾ ਪੰਜਵਾਂ। ਥਲ ਵਿੱਚ ਤਿੰਨ ਵਸਤੂ ਪਈ ਆਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭਸੇ ਆਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਆਧਾਰੋ। ਇਹ ਵਸਤ ਤਜੀ ਨਹਿ ਜਾਈ, ਨਿਤ ਨਿਤ ਰੱਖ ਔਰ ਤਾਰੋ। ਤਮ ਸੰਸਾਰ ਚਰਨ ਲਗਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਤੋ ਨਾਹੀ, ਮੈਨੋ ਜੋਗ ਕੀ ਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਾਇਓ ਹੋਈ। ਤਰਸ ਪਾਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮੇਰੇ ਤਾਂ ਜੀਵਾਂ।

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਏ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛੇ ਹਰਿਆਏ ਤੋ ਦੇਗ ਤੇਗ ਫਤਿਹ।

ਮਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ

ਮਹਾਰਾਜ ਆਪ ਜੀ ਦੇ ਹਜ਼ੂਰ ਸੰਧਿਆ ਵੇਲੇ ਦੇ ਗੁਰਮਤ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ ਸੋਦਾਰ ਰਹਿ

ਅਖਰ ਵਾਧਾ ਕਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਰ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਨਾਲ ਨਵਾਜਣਾ, ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਹ ਨੂੰ ਹੋਵੇ ਪ੍ਰਵਾਹ ਨੂੰ ਆ ਪ੍ਰਸ਼ਾਦ, ਸੰਗਤ ਵਿੱਚ ਵਰਤੇ ਜੋ ਜੀਵ ਛਕੇ, ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ, ਆਪ ਜੀ ਕਰੋ ਕਿਰਪਾ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ, ਸਹੀ ਪਿਆਰੇ ਮੇਲ ਜਨਾ ਮਿਲਿਆ ਤੇਰਾ ਨਾਮ ਚਿੱਤੇ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿਖਨ

ਸਤਨਾਮ ਵਾਹਿਗੁਰੂ ਸਾਹਿਬ ਜੀਓ। ਆਵੋ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ, ਕਰ ਆਪਣੇ ਖੜੀ ਤੱਕਾ ਮੈਂ ਮਨ ਚਾਉ ਕਨੇਰਾ ਰਾਮ। ਆਓ ਜੀ ਤੂੰ ਆਓ ਹਮਾਰੇ, ਹਰ ਜਾ ਸ਼ਰਵਣ ਸੁਨਾਵਣਾ, ਤੁਦੇ ਆਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗਾਵਣਾ। ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਤ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਸਾਜਨਾ ਸੰਤ ਆਓ ਮੇਰੇ, ਆਨੰਦਾ ਗੁਣ ਗਾਏ ਮੰਗਲ, ਕਸਮਲਾ ਨਿਤ ਜਾਹੇ ਪਰੇਰੈ, ਸੋ ਕਹਾਉ ਟਲ ਗੁਰ ਸੇਵੀਐ, ਆਹਿਨ ਸਹਿਜ ਸੁਭਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁੱਖ ਜਾਏ, ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀ ਐ, ਤੁਧ ਡਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀ ਐ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹੋ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆ ਸੋਹੀ ਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ, ਘਰ ਪਹਿਲਾ ਇੱਕ

गुर के शब्द विचारी आपे मेल लय प्रव साचय साच रखिया उर तारी।

ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ।

ਇਤਨੀ ਕੁ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਪੁੱਲਾਂ ਬਖਸ਼ ਲੈਣੀਆਂ। ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਤਰਸ ਕਰਕੇ ਸਿਰ 'ਤੇ ਹੱਥ ਰੱਖ ਕੇ ਕੀਰਤਨ ਦੀ ਸੇਵਾ ਲਈ ਹੈ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬੜੇ ਇਕਾਗਰ ਚਿੱਤ ਨਾਲ ਕੀਰਤਨ ਸਰਵਣ ਕੀਤਾ ਹੈ। ਆਓ ਗੱਜ ਵੱਜ ਕੇ ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਭਾਵ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਗੁਰੂ ਪ੍ਰਸਾਦ ਜੀ ਨਿਵਾਜੀ ਸਾਧ ਸੰਗਤ ਜੀ ਗਜ ਵੱਜ ਕੇ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਵੱਡਿਆਂ ਭਾਗਾਂ ਵਾਲੇ ਹੋ, ਧੰਨ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਬੈਠ ਕਰਕੇ ਗੁਰੂ ਕਾ ਹਰ ਜਸ ਕੀਰਤਨ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਕਿਰਪਾ ਕਰਨ ਆਓ ਜੀ, ਕੋਈ ਸਮਾਂ ਹੋਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ, ਇਹ ਸਤਸੰਗ ਦੀਆਂ ਘੜੀਆਂ ਪ੍ਰਾਪਤ ਹੋਈਆਂ। ਸੱਚੇ ਪਾਤਸ਼ਾਹ ਕਿਰਪਾ ਕਰਨ ਆਓ, ਅਸੀਸ ਬਖਸ਼ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਕੀਰਤਨ ਆਰੰਭ ਕਰੀਏ ਜੀ। ਆਓ ਪਿਆਰ ਦੇ ਨਾਲ ਸਰਵਣ ਕਰੋ।

ਇਤਨੀ ਕੁ ਸੇਵਾ ਪ੍ਰਵਾਨ ਕਰਨੀ ਸੀ। ਕੀਰਤਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਤਿਗੁਰੂ ਕਿਰਪਾ ਕਰਨ ਆਪ ਆਨੰਦ ਸਾਹਿਬ ਵਿੱਚ ਹਾਜ਼ਰੀ, ਸੱਚੇ ਪਾਤਸ਼ਾਹ ਕਿਰਪਾ ਕਰਨ ਆਪ ਸਾਰਿਆਂ ਦੀ ਹਾਜ਼ਰੀ, ਦਰ ਕਬੂਲ ਕਰਨ ਪ੍ਰਬੰਧਕ ਕਮੇਟੀ ਦਾ ਧੰਨਵਾਦ, ਸਤਿਗੁਰੂ ਸਾਰਿਆਂ ਦੇ ਮਿਹਰ ਭਰਿਆ ਹੱਥ ਰੱਖ ਕਰਕੇ ਇਸੇ ਤਰ੍ਹਾਂ ਆਪ ਸਾਰਿਆਂ ਨੂੰ ਗੁਰੂ ਕੀ ਬਾਣੀ ਨਾਲ ਜੋੜਦੇ ਰਹਿਣ। ਆਓ ਜੀ ਆਨੰਦ ਸਾਹਿਬ ਦਾ ਜਪ।

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੀ ਸਹਾਏ, ਅਰਜਨ ਅਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ, ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਐ ਕਰ ਨਾਉਣ ਦਿਆਵੈ ਧਾਏ, ਸਭ ਥਾਂ

ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਣਡਿਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ

ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ।

ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ। ਆਪ ਜੀ ਦੇ ਹਜ਼ੂਰ ਰਾਤਰੀ ਵੇਲੇ ਦੇ ਗੁਰਮਤਿ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਕੀਰਤਨ 6 ਪੌੜੀਆਂ, ਆਨੰਦ ਸਾਹਿਬ ਜੀ ਦੇ ਜਾਪ ਹੋਏ, ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਕਾਟਾ ਭੁੱਲ ਚੁੱਕ ਮਾਫ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ, ਜੋ ਜੀਵ ਛਕੇ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਨਾਮ ਜਪੇ ਜੀ। ਆਪ ਜੀ ਕਰੋ ਕਿਰਪਾ, ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਹੁਕਮ ਬਖਸ਼ੋ, ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣੀ। ਸਹੀ ਪਿਆਰੇ ਮੇਲ

ਧੰਨ ਵਾਹਿਗੁਰੂ ਸਾਹਿਬ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਸੋ ਕਹੋ ਟਲ ਗੁਰ ਸੇਵੀ ਐਹਨ ਸਹਿਜ ਸੁਭਾਏ ਦਰਸ਼ਨ ਬਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਵਾਹਿਗੁਰੂ ਸਾਹਿਬ ਜੀਓ ਸੁਰਠ ਮਹਲਾ ਤੀਜਾ ਸੋ ਸਿੱਖ ਸਖਾ ਬੰਦ

ਭਉ ਤਿਹਾ ਫਲ ਪਾਈਐ। ਨਾਨਕ ਨਾਮ ਵਸੈ ਮਨ ਅੰਤਰ ਵਿੱਚੋਂ ਆਪ ਗਵਾਈਐ। ਏਕ ਨਦਰ ਕਰ ਵੇਖੈ ਸਭ ਉਪਰ ਜੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਤਾ ਕੀਏ ਕਰਤੇ ਕਹੇ ਵਿਚਾਰੋ, ਤਿਤ ਕਰ ਗਾਓ ਸੋਹਿਲਾ ਸਵਰੇ ਸਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਵਾਰੀ ਜਿਤ ਸੋਹਿਲਾ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜਿਹੜੇ ਸੰਭਾਲਿਆ ਦੇਖੈ ਗਾ ਦੇ ਮਨਹਾਰ, ਤ੍ਰਿਦਾਨ ਕੀਮਤ ਨਾ ਪਵੈ ਤਿਸ ਦਾਤੀ ਕਵਨ ਸਮਾਰ, ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸਜਣਾ ਸੀਸੜੀਆਂ ਜੋ ਹੋਵੇ ਸਾਹਿਬ ਸਮੇਲ, ਘਰ ਘਰ ਇਹੋ ਪਹੁੰਚਾ ਸਦੜੀ ਨਿਤ ਪਵਨ, ਸਦਣਹਾਰਾ ਸਿਮਰੀਐ ਨਾਨਕ ਸੇ ਦੇ ਅਵਨ। ਰਾਗ ਆਸਾ ਮਹਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸ਼, ਗੁਰੂ ਗੁਰ ਏਕੋ ਬੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਗ ਵਧਾਈ ਤੇ ਰਹਾਉ। ਵਿਸੇ ਚਸਿਆ ਕੜੀਆਂ ਪੈਰਾਂ ਦਿੱਤੀ ਵਾਰੀ, ਮਾਂ ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਾਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਾਲਿਆਣ ਪਵਣ ਚਵਰੋ ਕਰੇ, ਸਗਲ ਬਨਰਾਜ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ, ਆਰਤੀ ਨਾਤਾ ਸ਼ਬਦ ਵਾ ਜੰਤ ਭੇਰੀ, ਰਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਇ ਕੋ, ਸਹਿਸ ਮੂਰਤ ਨਾਇਕ ਤੋਈ, ਸਹਿਸ ਪਦ ਬਿਮਲ ਨਾਨ ਏਕ ਪਦ ਗੰਧ ਬਿਨ, ਸਹਿਸ ਤਵ ਗਾਂਧੇ ਵਿਚਲਤ ਮੋਈ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ, ਜੋਤ ਪ੍ਰਗਟ ਹੋਏ ਜੋ ਤਿਸ ਪਾਵੈ, ਸੋ ਆਰਤੀ ਹੋਏ ਹਰ ਚਰਨ ਕਵਲ ਮਕਰਾਂਦ ਲੋਭਿਤ ਬਨੋ, ਆਨੰਦ ਨਮੋਏ ਆਏ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੇ ਕੋਏ, ਜਾਂ ਤੇ ਤ੍ਰਿਣਾਏ ਵਾਸਾ। ਰਾਗ ਗੌੜੀ ਪੂਰਵੀ ਮਾਲਾ ਚੌਥਾ, ਕਾਮ ਕ੍ਰੋਧ ਨਗਰ ਬਹੁਤ ਭਰਿਆ ਮਿਲ ਸਾਧੂ ਖੰਡਰ ਖੰਡਾਏ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ, ਹਰ ਲਿਵ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪੁਨ ਵੱਡਾਏ, ਕਰ ਰਣੌਤ ਪੁਨ ਵੱਡਾਏ, ਰਾਓ ਸਾਕਦਾਰਾ ਸਾਧਨ ਜਾਣਿਆ, ਤਿੰਨ ਅੰਤਰ ਹੋਮੈ ਕੰਡਾਏ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿ ਡੰਡਾਏ, ਹਰ ਜਨਾ ਰਣ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾਏ, ਅਵਿਨਾਸੀ ਪੁਰਗ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਪੈ ਮੰਡਾਏ, ਅਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਗ ਵਰ ਵੱਡਾਏ, ਜਨ ਨਾਨਕ ਨਾਮ ਅਧਾਰ ਟੇਕੈ ਨਾ ਮੇਸ ਕਮੰਡਾਏ। ਰਾਗ ਗੌੜੀ ਪੂਰਬੀ ਮਾਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟੈਰ ਕੀ ਬੇਲਾ, ਹੀਆਂ ਖਾਂਡ ਚਲੋ ਅਰਲਾ, ਅੱਗੇ ਬਸਨ ਸੁਹੇਲਾ, ਔਦ ਕਟੈ ਦਿਨ ਸਿਰੇ ਨਾਰੇ, ਮਨ ਗੁਰ ਮਲਕਾ ਸਵਾਰੇ, ਰਹਾਓ ਏ ਸੰਸਾਰ ਵਿਕਾਰ ਸੰਸੈ ਮੈਂ, ਕਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਰਸ, ਔਕਾਥ ਕਥਾ ਤਿਨ ਜਾਨੀ, ਜਾ ਕੋ ਆਏ ਸੋਏ ਬਿਆਜ ਵਰ ਗੁਰ ਤੇ ਮਨੇ ਬਸੇਰਾ, ਨਿਜ ਕਰ ਮੈਲ ਪਾਓ।

0: ਮਹੱਲਾ ਪਹਿਲਾ।
1: ਕੁਦਰਤ ਦਿਸੈ ਕੁਦਰਤ ਸੁਣਿਆ, ਕੁਦਰਤ ਭਾਉ ਸੁਖਸਾਰ, ਕੁਦਰਤ ਪਾਤਾਲੀ ਆਕਾਸ਼ਿਕ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਿਤੇਬਾ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨ, ਕੁਦਰਤ ਸਰਪਿਆ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਂ, ਕੁਦਰਤ ਨੇਕੀਆਂ, ਕੁਦਰਤ ਮਤੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪਾਣ ਪਾਣੀ ਬਹਿ ਸੰਤਰ, ਕੁਦਰਤ ਧਰਤੀ ਖਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਬਾਕੀ ਨਾ ਹੀ ਪਾਕ, ਨਾਨਕ ਮੈਂ ਅੰਦਰ ਵੇਖੈ, ਵਰਤੈ ਤਾਕ ਤਾਕ ਪੜੀ।

ਭੇਦ ਵਿਚਾਰ ਕਿਤੇ ਨੱਚੈ ਮੰਗ ਤੇ ਗਿੜ ਮੁੜ ਪੁਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਏ ਕਢੈ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਲੱਕ ਟਕਿਆ ਕਿ ਮੁੰਦੜੇ ਲੱਕ ਟਕਿਆ ਕੇ ਹਾਰ ਜਿੱਤਨ ਪਾਈਏ ਨਾਨਕਾ ਸੇਤਨ ਹੋਏ ਸ਼ਾਹ।

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ।

साहेब जी। सतनाम श्री वाहेगुरु साहेब जी।

ਜਿਨ ਗੁਰੂ ਨਾ ਦੇਖਿਓ ਨਾ ਕੀਓ ਤੇ ਅਕੇ ਅਥ ਸੰਸਾਰ ਮੈਂ। ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ ਸੁਨਤ ਸਮਾਦ ਸ਼ਬਦ ਜਸ ਕੇਰੇ ਫੁਨ ਦੁਖਨ ਨਾਸ ਸੁਖਦਾਇਕ ਸੂਰੋ ਜੋ

ਤਰਨ ਤਰਨ ਸਮਰੱਥ ਕਲਯੁਗ ਸੁਨਤ ਸਮਾਧ ਸ਼ਬਦ ਜਿਸ ਘੇਰੇ ਫੁਨ ਦੁੱਖ ਨਾਥ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਹੈ ਨੇਰੇ ਪੂਰੋ ਪੁਰਖ ਬ੍ਰਿਦੇ ਹਰ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ ਜੋ ਹਰ ਬੁੱਧ ਰਿਧ

ਸਭ ਆਖੋ ਸਤਿਗੁਰ ਵਾਹ ਵਾਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀਆ ਦੇ ਮਾਲਕ, ਸਰਬੇ ਕਾਇਨਾਤ ਦੇ ਸਾਂਝੇ ਰਹਿਬਰ, ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਸਾਧ ਸੰਗਤ ਜੀ, ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁੱਖ ਵਾਕ ਵਡਹੰਸ ਕੀ ਵਾਰ ਅੰਦਰ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਅਤੇ ਤਿੰਨ ਸਲੋਕ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਪੌੜੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 585 ਉੱਪਰ ਸੁਭਾਏਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦਿਆਂ ਅੰਦਰ ਵਸਾਉਣ ਦਾ ਯਤਨ ਕਰੀਏ। ਵਡਹੰਸ ਕੀ ਵਾਰ ਮਹੱਲਾ ਚੌਥਾ, ਲੱਲਾਂ ਬਹਿਲੀਮਾ ਕੀ ਧੁਨ ਗਾਵਣੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਪਹਿਲਾ
1: ਵਾਹਿਨ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰ ਸਿਰ ਉੱਡ ਉੱਡ ਰਵਾ ਝਾਟਾ ਪੈ ਵੇਖੈ ਲੋਕ ਸੈਕਲ ਜਾਏ ਰੋਟੀਆਂ ਕਾਰ ਪੂਰੇ ਤਾਲਾ ਪਛਾੜੇ ਧਰਤੀ ਨਾਲ ਗਾਵਣ ਗੋਪੀਆਂ ਗਾਵਣ ਕਾਣ ਗਾਵਣ ਸੀਤਾ ਰਾਜੇ ਰਾਮ ਨਿਰਭਾਉ ਨਿਰੰਕਾਰ ਸੱਚ ਨਾਮ ਜਾਂ ਕਰਕੇ ਸਗ ਜਹਾਨ ਸੇਵਕ ਸੇਵਾ ਕਰ ਚੜਾਓ ਕਿੰਨੀ ਰਹਿਣ ਜਿੰਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਖੋਲੂ ਚਰਖਾ ਚੱਕੀ ਚੱਕ ਫਲ ਬਹੁਤ ਅਨੰਤ ਲਾਡੂ ਮਾਧ ਹਰਿਆਨ ਗਾ ਪੰਖੀ ਪਾਉਂਦਿਆਂ ਲੈਣਾ ਸਾਸੂਏ ਚੜ ਪਵਾਈਏ ਜੰਤ ਨਾਨਕ ਪਾਉਂਦਿਆਂ ਗਣਤ ਨਾ ਅੰਤ ਬੰਧਨ ਬੰਦ ਪਵਾਏ ਸੋਏ ਪਾਕ ਨੱਚੈ ਸਭ ਕੋਏ ਨੱਚ ਨੱਚ ਹੱਸੈ ਚਲੇ ਸਿਰ ਉੱਡ ਨਾ ਜਾਈ ਸਿਧਨਾ।

0: ਪਾਤਸ਼ਾਹ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਫੇੜੇ ਪਈ ਘੁਮਿਆਰ, ਕੜ ਪਾਂਡੇ ਇੱਟਾਂ ਦੀਆਂ ਜਲਦੀ ਕਰੇ ਪੁਕਾਰ, ਜਲ ਜਲ ਰੋਵੇ ਬੱਕੜੀ ਚੜ ਚੜ ਚੰਗਿਆਰ, ਜਲ ਜਲ ਰੋਵੇ ਬੱਕੜੀ ਚੜ ਚੜ ਚੰਗਿਆਰ, ਨਾਨਕ ਜਿਨ ਕਰਤੇ ਕਾਰਨ ਕੀਆ, ਸੋ ਜਾਣੈ ਕਰਤਾ ਪੌੜੀ ਬਿਨ ਸਤਿਗੁਰ।

ਆਸਰ ਨਾ ਪੈ ਰਿਹਾ ਇਸ ਕਹਿਰੇ ਮੋਨ ਮਿਲੋਤਾ ਕਿਉਂ ਜਗ ਗੁਰਬੀ ਸੋਤਾ ਅਗ ਪਤਾ ਨਾ ਆਪਣਾ ਕੀ ਅਕਮਾਣਾ ਅਲਮਲ ਖਾਈ ਸ਼ਿਰਸ਼ਾਹੀ ਪਾਈ ਮੂਰਖ ਅੰਦਰ ਪਤ ਗਵਾਈ ਵੰਡਾ ਮੈਂ ਕਿਸ ਥਾਂ ਨਾ ਪਾਈ ਰਹਿ ਬਾਣੀ ਮਣੀ ਮਸਾਣੀ ਹੱਥ ਨਾ ਜਾਣਾ ਫਿਰ ਪਛਤਾਣੀ ਸਤਿ ਗੁਰ ਪੇਟੇ ਸੁਸ ਪਾਏ ਹਰ ਕਾ ਨਾਮ ਮਨ

Hey.